0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਹੈ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 403-461-6161।
9: सोने घर दी निशानी हुंदी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी दा पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंदी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इन्हां दा शोरूम। अज ही इन्हां दे शोरूम ते पुज्जो, 2935 19th Street नॉर्थ ईस्ट कैलगरी, कैलगरी कारपेट एम्पायर। फोन नंबर 403-510-1515, 2935 19th Street नॉर्थ ईस्ट कैलगरी।
5: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
4: ताजियां सब्जियां, फल फ्रूट, दालां, मसाले ते बर्तना तो इलावा घरां दी वरतों दा हर समान मिलेगा। कीमतां कट ते क्वालिटी A1।
5: जानिया पछानिया नाम है सांझा पंजाब ग्रोसरी स्टोर।
4: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
5: सांझा पंजाब ग्रोसरी स्टोर, पहली लोकेशन 331-3690 वेस्टमिंस ड्राइव,
4: दूजी लोकेशन 117-7770 एवेन्यू,
5: तीजी लोकेशन 570-6520 फाल्कन रिज बुलेवार्ड,
4: चौथी लोकेशन 606 सिटी स्केप स्क्योर,
5: पांचवी लोकेशन 3150-235 रेड एम्बर्स वे,
4: छेवीं लोकेशन 445 कैरिंगटन बुलेवार्ड नॉर्थ वेस्ट कैलगरी।
5: सांझा पंजाब ग्रोसरी स्टोर दियां 6 लोकेशनां दा सांझा फोन नंबर
4: 403-835-2222। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका, जिथे बनाए जा सकदे ने 3 टाउन हाउस। एना ही नहीं, एना तिना दे नाल लीगल बेसमेंट सुइट भी बनाईया जा सकदियां ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमी नू 403-617-2111 ते, ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
5: रेडियो सुरसंगम 94.7 FM सुन रहे सारे श्रोतियां नूं कुलदीप सिंह वल्लों सति श्री अकाल जी। अज दिन वीरवार मई महीने की 7 तरीक सन 2026 हुण तो लैके 6 बजे तक मेरा ते आप जी का साथ रहेगा। साढ़े अज के बाकी रेंदे प्रोग्रामां दे विच 8 बजे एक विशेष गलबात राजनीतिक समीख्याकार मनदीप सिंह मन्ना होरां दे नाल लंबी चौड़ी इंटरव्यू 8 बजे पेश की जाएगी। इस तो बाद 9 बजे पंजाब तो जितेंद्र पन्नू जी नाल गलबात पेश करांगे। ये साढ़े अज के बाकी रेंदे प्रोग्राम ते उन्हां दा वेरवा। अज दे इस प्रोग्राम विच खबरां ते चर्चा करांगे ते नाल असी जो कैलगरी विच नगर कीर्तन सजाए जा रहे ने 9 मई नूं उस ते एक विशेष गलबात गुरद्वारा साहब दशमेश कल्चर सेंटर दे प्रबंधकां नाल, जिस विच नगर कीर्तन संबंधी अहम जानकारी जिहड़ी है जी उह दित्ती जाएगी। ये प्रोग्राम दे विच असी विस्थार सहित गल अगे जाके पेश करनी है, तुसीं सुनते रहना जी ये प्रोग्राम। इस तों अलावा खबरां ते चर्चा जिहड़ी करनी आ उहदे बारे पहलां संखेप जानकारी देवांगे फिर विस्थार नाल। ते क्यों ना सब तो पहलां मौसम की गल कर लईए ते देखिए कि आने वाले दिनों दे विच मौसम किहो जिहा रहण की संभावना है। इस वेले वैसे 18-19 डिग्री सैलसीयस के टैंपरेचर के आस पास रिकॉर्ड किया जा रहा कैलगरी दे विच। कल नूं भी इस तरह का मौसम, लेकिन कल शाम नूं थोड़ा जिहा मौसम बदलेगा, हल्की फुल्की बारिश रात नूं होवेगी ते 2 मिलीमीटर दे आस पास इस तरह की होने की संभावना है। तो सनिचरवार सवेरे भी हल्की बारिश की संभावना है, उस तो बाद धुप ते बदलवाई का खेल बनिया रहेगा सारा दिन सनिचरवार, जिस दिन नगर कीर्तन ने कैलगरी दे विच ते टैंपरेचर 18 रहेगा। ऐतवार नूं 21 डिग्री सैलसीयस, सोमवार नूं 19 डिग्री सैलसीयस, मंगलवार नूं 24 डिग्री सैलसीयस। सो अगे मौसम फिर इस तरह 18-20 दे आस पास ते उसते थोड़ा बहुता घट वध रहण दी संभावना है जी। गर्मियां दी रुत नूं जीआं आख चुके हां। वैसे अलबर्टा दा मौसम है, पर ओवरऑल जदों असी बाहर वल निकलदे हां रूरल साइड वल तां देख सकदे हां कि किसानां ने ट्रैक्टर स्टार्ट कर लए ने, बिजाई शुरू है। कई किसानां ने अगेत दे विच पिछली फसल की कटाई करके उदों ही बिजाई कर दित्ती सी ते ओह उंगरन लगी है फसल, पर नवीं फसल की बिजाई चल रही है जोर शोर नाल। ते जो पिछले दिनां दे विच मौसम दे विच सिल रही है उस नाल बागो बाग ने किसान के ਜਿੰਨੀ ਲੋੜੀਂਦੀ ਮਾਤਰਾ ਦੇ ਵਿੱਚ ਸਿਲ ਚਾਹੀਦੀ ਹੁੰਦੀ ਹੈ, ਜ਼ਮੀਨ ਦੇ ਵਿੱਚ ਵੱਤਰ ਚਾਹੀਦਾ, ਉਨੀ ਮੌਜੂਦ ਹੈ। ਸੋ ਕੈਲਗਰੀ ਦੇ ਵਿੱਚ ਜਿਹੜੇ ਰੁਝੇਵੇਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਕੁਛ ਖਾਸ ਈਵੈਂਟਸ ਹੋ ਰਹੀਆਂ ਨੇ ਉਹਨਾਂ ਵਿੱਚ, ਨਗਰ ਕੀਰਤਨ ਬਾਰੇ ਪਹਿਲਾਂ ਜਾਣਕਾਰੀ ਆਪ ਜੀ ਨੂੰ ਦੇ ਚੁੱਕੇ ਹਾਂ, 9 ਮਈ ਨੂੰ ਹੈ। 10 ਮਈ ਨੂੰ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਾਲਾਨਾ ਵਾਕ ਜਿਹੜੀ ਆਯੋਜਿਤ ਕੀਤੀ ਜਾਂਦੀ ਆ ਉਹ ਵੀ ਹੋਵੇਗੀ 10 ਤਰੀਕ ਨੂੰ ਰੋਟਰੀ ਚੈਲੇਂਜਰ ਪਾਰਕ ਦੇ ਵਿੱਚ। ਨਸ਼ਿਆਂ ਖਿਲਾਫ਼ ਮੁਹਿੰਮ ਜੋ ਸਰਦਾਰ ਬਲਵਿੰਦਰ ਸਿੰਘ ਕਾਹਲੋਂ ਹੋਣਾ ਨੇ ਛੇੜੀ ਹੋਈ ਹੈ ਇੰਨੇ ਸਾਲਾਂ ਤੋਂ, ਲਗਾਤਾਰ ਅਣਥੱਕ ਮਿਹਨਤ ਸਦਕਾ ਉਹਨਾਂ ਨੇ ਇਸ ਚੀਜ਼ ਨੂੰ ਜਾਰੀ ਰੱਖਿਆ। ਸਿਟੀ ਹਾਲ ਦੇ ਵਿੱਚ ਵੀ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਈ ਦਿਨ ਉਹਨਾਂ ਨੇ ਉੱਥੇ ਵਾਲੰਟੀਅਰਜ਼ ਦੇ ਨਾਲ ਬੈਠ ਕੇ ਇਸ ਮਸਲੇ 'ਤੇ ਕਾਫ਼ੀ ਸਾਰਾ ਲੋਕਾਂ ਦੇ ਵਿੱਚ ਇਨਫੋਰਮੇਸ਼ਨ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਸ਼ਲਾਘਾਯੋਗ ਹੈ। ਸੋ ਡਰੱਗ ਅਵੇਅਰਨੈਸ ਫਾਊਂਡੇਸ਼ਨ ਦੀ ਵਾਕ ਸੰਬੰਧੀ ਆਪ ਜੀ ਨੂੰ ਜਾਣਕਾਰੀ ਚਾਹੀਦੀ ਹੋਵੇ ਕਿ ਇਹ ਵਾਕ ਕਿਸ ਪਰਪਜ਼ ਨਾਲ ਹੈ, ਉਹਦੀ ਬੈਕਗਰਾਊਂਡ ਵਿੱਚ ਜਾਣ ਲਈ ਅਤੇ ਕੀ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ। ਡਰੱਗ ਅਵੇਅਰਨੈਸ ਫਾਊਂਡੇਸ਼ਨ ਵਾਕ ਕੈਲਗਰੀ ਦੀ ਵੀ ਇਸ ਵਾਰੀ ਐਤਵਾਰ 10 ਮਈ ਨੂੰ ਰੋਟਰੀ ਚੈਲੇਂਜਰ ਪਾਰਕ ਨੌਰਥ ਈਸਟ ਕੈਲਗਰੀ ਦੇ ਵਿੱਚ ਹੋਵੇਗੀ ਦੁਪਹਿਰ ਨੂੰ। ਤੁਸੀਂ ਉੱਥੇ ਜ਼ਰੂਰ ਪਹੁੰਚੋ, ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਅਤੇ ਤੁਸੀਂ ਕਾਲ ਕਰ ਲਓ ਜੀ ਬਲਵਿੰਦਰ ਸਿੰਘ ਕਾਹਲ ਹੁਣਾਂ ਨੂੰ 403-617-9045 403-617-9045। ਇਸੇ ਤਰ੍ਹਾਂ ਪੰਜਾਬੀ ਦਾ ਦੂਸਰਾ ਸਾਲਾਨਾ ਪੰਜਾਬੀ ਹੈਰੀਟੇਜ ਮੇਲਾ, ਜਿਸ ਵਿੱਚ ਐਂਟੀ ਰੇਸਿਜ਼ਮ ਅਵੇਅਰਨੈਸ ਵੀ ਉਹ ਜਿਹੜੀ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ। ਇਹ 24 ਮਈ ਦਿਨ ਐਤਵਾਰ ਨੂੰ ਹੋਵੇਗਾ ਜੀ ਇਹ ਪੰਜਾਬੀ ਹੈਰੀਟੇਜ ਮੇਲਾ, ਸ਼ਾਮ 3 ਵਜੇ ਤੋਂ 5:30 ਵਜੇ ਤੱਕ। ਫਾਲਕਨ ਰਿਜ ਕੈਸਲ ਰਿਜ ਕਮਿਊਨਿਟੀ ਹਾਲ ਵਿੱਚ ਗਦਰੀ ਬਾ ਯੋਧਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਹੈ ਉਹ, ਅਤੇ ਇਸ ਸੰਬੰਧੀ ਈਵੈਂਟਸ ਤਿਆਰ ਹੋ ਰਹੀਆਂ ਨੇ ਅਤੇ ਤੁਸੀਂ ਫਾਲਕਨ ਰਿਜ ਕੈਸਲ ਰਿਜ ਕਮਿਊਨਿਟੀ ਹਾਲ ਵਿੱਚ ਪਹੁੰਚ ਕੇ ਉੱਥੇ ਜ਼ਰੂਰ ਇਸ ਇਨਫੋਰਮੇਸ਼ਨ ਨੂੰ ਹਾਸਲ ਕਰੋ ਜੋ ਇਹ ਭਾਈਚਾਰੇ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ। ਪ੍ਰੋਗਰਾਮ ਵਿੱਚ ਜਿਹੜੀਆਂ ਖ਼ਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ, ਕੁਛ ਕਰੰਸੀ ਦੇ ਹਵਾਲੇ ਨਾਲ ਗੱਲ, ਕੋਰੋਨਾ ਵਾਇਰਸ COVID-19 ਪੈਂਡੈਮਿਕ, ਆਪ ਜੀ ਨੂੰ ਪਤਾ ਕਿ ਇਸੇ ਤਰ੍ਹਾਂ ਹੰਟਾ ਵਾਇਰਸ ਜਿਹੜਾ ਹੈ ਜੀ, ਜਾਂ ਹੰਟਾ ਵਾਇਰਸ ਜੋ ਵੀ ਹੈ, ਉਹ ਹੰਟਾ ਵਾਇਰਸ ਕੀ ਉਹ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਰਿਹਾ, UNO ਦੀ ਹੈਲਥ ਏਜੰਸੀ ਕੀ ਕਹਿੰਦੀ ਹੈ। ਕੈਨੇਡਾ ਦੇ ਵਿੱਚ ਵੀ ਇਹ ਕੇਸ ਹੈਗੇ ਨੇ ਹੰਟਾ ਵਾਇਰਸ ਦੇ, ਉਹਨਾਂ ਦਾ ਕੀ ਬਣ ਰਿਹਾ। ਮਿਡਲ ਈਸਟ ਦੇ ਵਿੱਚ ਸਥਿਤੀ ਕਿਹੋ ਜਿਹੀ ਹੈ, ਅਤੇ ਜਰਮਨੀ ਦੇ ਇੱਕ ਮਿਨਿਸਟਰ ਨੇ ਡੋਨਲਡ ਟਰੰਪ ਦੀ ਖਿਚਾਈ ਕਿਉਂ ਕੀਤੀ ਹੈ, ਇਹਦੀ ਗੱਲਬਾਤ ਕਰਾਂਗੇ। ਇੱਕ ਆਰਟੀਕਲ ਆਪ ਜੀ ਨਾਲ ਸ਼ੇਅਰ ਕਰਾਂਗਾ ਜਿਸ ਵਿੱਚ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵਾਰਫੇਅਰ ਦੁਨੀਆਂ ਦੇ ਵਿੱਚ ਬਦਲ ਚੁੱਕਾ ਹੈ, ਖਾਸ ਤੌਰ 'ਤੇ ਰਵਾਇਤੀ ਜਿਹੜੀ ਲੜਾਈ ਹੁੰਦੀ ਹੈ ਜ਼ਮੀਨੀ, ਜਿਸ ਵਿੱਚ ਸਿਪਾਹੀ ਮੋਰਚਿਆਂ 'ਤੇ ਲੜਦੇ ਸੀ, ਜਿਸ ਵਿੱਚ ਹੱਥੋਂ ਪਾਈ ਤੱਕ ਦੀਆਂ ਗੱਲਾਂ ਅਤੇ ਸ਼ੂਟ ਆਊਟਸ ਅਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ ਟੈਂਕਾਂ ਤੋਪਾਂ ਦੇ ਨਾਲ ਅਤੇ ਮਸ਼ੀਨ ਗੰਨਾਂ ਦੇ ਨਾਲ ਹੋਰਨਾਂ ਚੀਜ਼ਾਂ ਦੇ ਨਾਲ, ਉਹਨਾਂ ਵਿੱਚ ਹੁਣ ਫਰਕ ਪੈ ਗਿਆ। ਹੁਣ ਇਨਸਾਨਾਂ ਦੀ ਜਗ੍ਹਾ 'ਤੇ ਰੋਬੋਟ ਵਰਤੇ ਜਾ ਰਹੇ ਨੇ, ਕੀ ਇਹੋ ਹੀ ਨਵਾਂ ਵਰਲਡ ਆਰਡਰ ਹੈ। ਇਹਦੇ ਬਾਰੇ ਇੱਕ ਆਰਟੀਕਲ ਧੰਨਵਾਦ ਸਹਿਤ ਦੂਸਰੇ ਮੀਡੀਆ ਤੋਂ ਲਿਆ ਗਿਆ, ਉਹ ਆਪ ਜੀ ਨਾਲ ਸਾਂਝਾ ਕਰਾਂਗੇ, ਕਾਫ਼ੀ ਇਨਫੋਰਮੇਸ਼ਨ ਵਾਲਾ। ਵਿਸ਼ਵ ਦੀ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਜਿਹੜੀ ਹੈ ਉਹ ਓਨਟੇਰੀਓ ਵਿੱਚ ਬਣਾਉਣ ਲਈ ਨਵੀਂ ਡੀਲ ਕੀਤੀ ਗਈ ਹੈ ਓਨਟੇਰੀਓ ਸਰਕਾਰ ਨੇ। RCMP ਨੇ ਇੱਕ ਸ਼ਿਪਿੰਗ ਕੰਟੇਨਰ ਦੇ ਵਿੱਚੋਂ 250 ਕਿਲੋ ਕੋਕੇਨ ਬਰਾਮਦ ਕੀਤੀ ਹੈ, ਅਤੇ ਇਹ ਕਦੋਂ ਬਰਾਮਦ ਹੋਈ ਹੈ, ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਵਿੱਚ ਐਵਰੇਜ ਨੈਸ਼ਨਲ ਆਸਕਿੰਗ ਰੈਂਟ ਅਪ੍ਰੈਲ ਦੇ ਵਿੱਚ ਹੋਰ ਘਟੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਜੈੱਟ ਫਿਊਲ ਪ੍ਰਾਈਸਿਸ, ਜਹਾਜ਼ਾਂ ਦਾ ਤੇਲ, ਉਹਦੀਆਂ ਕੀਮਤਾਂ ਇੰਨੀਆਂ ਉੱਚੀਆਂ ਹੋ ਗਈਆਂ ਨੇ ਕਿ ਦੁਨੀਆ ਭਰ ਦੇ ਵਿੱਚ ਏਅਰਲਾਈਨਾਂ ਸੰਘਰਸ਼ ਕਰ ਰਹੀਆਂ ਨੇ ਆਪਣੀਆਂ ਉਡਾਨਾਂ ਜਾਰੀ ਰੱਖਣ ਲਈ। ਏਅਰ ਕੈਨੇਡਾ ਨੇ ਹੋਰ ਕਟੌਤੀ ਕੀਤੀ ਹੈ ਕੁਛ ਰੂਟਾਂ 'ਤੇ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਹੁਤੇ ਕੈਨੇਡੀਅਨ ਸੋਸ਼ਲ ਮੀਡੀਆ AI ਚੈਟਬੋਟ 'ਤੇ ਬੈਨ ਚਾਹੁੰਦੇ ਨੇ ਜੀ। ਕੈਨੇਡਾ ਵਿੱਚ ਮੇਰੀ ਸਾਈਮਨ ਦੀ ਜਗ੍ਹਾ ਨਵੀਂ ਗਵਰਨਰ ਜਨਰਲ 8 ਜੂਨ ਨੂੰ ਸਹੁੰ ਚੁੱਕਣਗੇ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੂੰ CSIS ਦੀਆਂ ਬਰੀਫਿੰਗਸ ਹਾਸਲ ਕਰਨ ਲਈ ਜੋ ਲੋੜੀਂਦੀ ਸਿਕਿਉਰਿਟੀ ਕਲੀਅਰੈਂਸ ਸੀਗੀ ਉਹ ਮਿਲ ਗਈ ਹੈ। ਟੋਰੋਂਟੋ ਦੇ ਵਿੱਚ ਗੂਗਲ ਮੈਪ ਦੇ ਨੁਕਸ ਕਾਰਨ ਰੋਂਗ ਵੇ ਭੇਜ ਦਿੱਤਾ ਇੱਕ ਡਰਾਈਵਰ ਨੂੰ ਗੂਗਲ ਮੈਪਸ ਨੇ, ਅਤੇ ਵੈਨਕੂਵਰ ਦੇ ਇੱਕ ਕੈਫੇ ਦੇ ਵਿੱਚ ਰੇਸਿਸਟ ਨਸਲੀ ਹਮਲਾ ਸਾਹਮਣੇ ਆਇਆ, ਉਹ ਰਿਕਾਰਡ ਹੋਇਆ। ਅਤੇ ਕੈਸੀਨੋ ਦੇ ਵਿੱਚ ਸਲੋਟ ਮਸ਼ੀਨ ਤੋਂ ਇੱਕ ਵਿਅਕਤੀ ਨੇ 11 ਲੱਖ ਡਾਲਰ ਜਿੱਤ ਲਏ ਨੇ ਜੀ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਚੰਗੇ ਰੇਟ ਲੈਣੇ ਨੇ ਤੇ 5788321238 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਦੂਸਰੇ ਸਪੌਂਸਰ ਨੇ ਜੋ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਕੰਟਰੀ ਹਿਲਜ਼ ਦੇ ਉੱਪਰ। ਗੌਰਵ ਸ਼ਰਮਾ ਹੋਰੀ ਉੱਥੇ ਸੀਨੀਅਰ ਸੇਲਜ਼ ਪਰਸਨ ਨੇ ਜਿਨ੍ਹਾਂ ਦਾ ਫੋਨ ਨੰਬਰ ਹੈ 403-903-6755 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਤੋਂ ਗੌਰਵ ਸ਼ਰਮਾ ਹੋਰਾਂ ਦਾ ਨੰਬਰ। ਪੰਜਾਬ ਇੰਸ਼ੋਰੈਂਸ ਤੋਂ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਐਡਵਾਈਜ਼ਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਭਰੋਸੇਯੋਗ ਸੇਵਾਵਾਂ ਦਿੰਦੇ ਨੇ ਲਾਈਫ ਇੰਸ਼ੋਰੈਂਸ ਦੀਆਂ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ, ਤੁਸੀਂ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰ ਸਕਦੇ ਹੋ 403-404-3500 ਤੇ। ਕਿਸੇ ਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ ਤੇ ਬਹੁਤ ਵਧੀਆ ਰੇਟ ਤੇ ਬਹੁਤ ਵਧੀਆ ਸਲਾਹ ਆਪ ਜੀ ਨੂੰ ਦੇਣਗੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਸਰਕਾਰੀ ਖਾਤੇ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ 825-760-0983 8257600983 YYC ਹੋਮ ਕੇਅਰ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਖੁੱਲ੍ਹਿਆ ਇਹ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲ੍ਹਦਾ ਅਤੇ ਇਸ ਰੈਸਟੋਰੈਂਟ ਤੋਂ ਤੁਸੀਂ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਵੀ ਖਾ ਸਕਦੇ ਹੋ। 24 ਘੰਟੇ 7 ਦਿਨ ਔਡਰ ਕਰੋ। ਫੋਨ ਨੰਬਰ ਹੈ 403-461-6161 403-461-6161। ਇਸ ਤੋਂ ਇਲਾਵਾ ਸਮੋਸਾ ਹਾਊਸ ਵਾਲਿਆਂ ਵੱਲੋਂ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਖੋਲ੍ਹਿਆ ਜਾ ਰਿਹਾ ਹੈ। ਇਹ ਹੈ ਜੀ ਯੂਨਿਟ 2153-4410-104 ਐਵੀਨਿਊ ਨੌਰਥ ਈਸਟ ਕੈਲਗਰੀ। ਇਸ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਹੋਰ ਵੀ ਜਾਣਕਾਰੀ ਅਸੀਂ ਦੇਵਾਂਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਖੁੱਲ੍ਹਿਆ ਪਿਕਸਲ ਫੋਟੋ ਸਟੂਡੀਓ, ਜਿੱਥੋਂ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ ਤੁਸੀਂ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਨਾਰਥ ਈਸਟ ਕੈਲਗਰੀ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਦੇਣਗੇ ਉਹ, ਜਿਸ ਵਿੱਚ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ, ਈਵੈਂਟ ਦੀ ਫੋਟੋਗ੍ਰਾਫੀ ਕਰਵਾਉਣੀ ਹੋਵੇ ਤਾਂ ਪਿਕਸਲ ਫੋਟੋ ਸਟੂਡੀਓ ਵਿੱਚ ਸੰਪਰਕ ਕਰ ਲਓ। ਫੋਨ ਨੰਬਰ 4039470060। ਆਓ ਹੁਣ ਖਬਰਾਂ ਵਿਸਥਾਰ ਸਹਿਤ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 'ਤੇ ਗੱਲਬਾਤ ਕਰਦੇ ਹਾਂ ਜੀ। WTI ਵੈਸਟ ਟੈਕਸਸ ਇੰਟਰਮੀਡੀਏਟ ਜੋ ਤੇਲ ਹੈ ਜੀ, ਕਰੂਡ ਆਇਲ, ਇਸ ਵੇਲੇ 95-96 ਦੇ ਆਸਪਾਸ ਟ੍ਰੇਡ ਹੋ ਰਿਹਾ। ਸਟੇਟ ਆਫ ਫਾਰਮੂਜ਼ ਦੇ ਬਾਰੇ ਜਦੋਂ ਕੋਈ ਚੰਗੀ ਖਬਰ ਆਉਂਦੀ ਹੈ ਤਾਂ ਫਿਰ ਤੇਲ ਦੀਆਂ ਕੀਮਤਾਂ ਥੋੜ੍ਹੀ ਬਹੁਤੀਆਂ ਡਿੱਗ ਜਾਂਦੀਆਂ ਨੇ, ਜਦੋਂ ਕੋਈ ਨੈਗੇਟਿਵ ਖਬਰ ਆਉਂਦੀ ਹੈ ਤਾਂ ਫਿਰ ਉਛਾਲ ਆ ਜਾਂਦਾ। ਖੈਰ, ਬ੍ਰੈਂਟ ਕਰੂਡ ਦੀ ਜੋ ਪ੍ਰਾਈਸ ਹੈ ਜੀ, ਇਸ ਵੇਲੇ $102 ਦੇ ਆਸਪਾਸ ਇਹ ਟ੍ਰੇਡ ਹੋ ਰਿਹਾ। ਜਿੱਥੇ ਤੱਕ ਕੈਨੇਡੀਅਨ ਕਰੰਸੀ ਦੀ ਗੱਲ ਹੈ, ਕਾਫੀ ਦਿਨ ਉਛਾਲ ਵਿੱਚ ਰਹਿਣ ਤੋਂ ਬਾਅਦ ਕੈਨੇਡੀਅਨ ਕਰੰਸੀ ਦੇ ਮੁਕਾਬਲੇ ਭਾਰਤੀ ਰੁਪਈਆ ਥੋੜਾ ਜਿਹਾ ਮਜ਼ਬੂਤ ਨਜ਼ਰ ਆ ਰਿਹਾ। 70 ਰੁਪਏ ਕ੍ਰੋਸ ਕਰਨ ਤੋਂ ਬਾਅਦ ਇਸ ਵੇਲੇ ਅੱਜ ਤੁਸੀਂ ਕੈਨੇਡੀਅਨ ਇੱਕ ਵੇਚਦੇ ਹੋ ਤਾਂ ਤੁਹਾਨੂੰ 69 ਰੁਪਏ 15 ਪੈਸੇ $69.15 ਜਿਹੜੇ ਨੇ ਉਹ ਮਿਲ ਸਕਦੇ ਨੇ। US ਡਾਲਰ ਦੀ ਗੱਲ ਕਰੀਏ ਤਾਂ ਇੱਕ US ਡਾਲਰ ਦੇ $1 $36 ਕੈਨੇਡੀਅਨ ਮਿਲਣਗੇ, $0.36 $1.36 ਇੱਕ ਅਮਰੀਕਨ ਦੇ ਮੁਕਾਬਲੇ ਇੱਕ ਅਮਰੀਕਨ ਦੇ ਮੁਕਾਬਲੇ $1 ਕੈਨੇਡੀਅਨ ਤੇ 36 ਸੈਂਟ ਨਾਲ ਮਿਲਣਗੇ ਜੀ। COVID-19 ਆਪ ਜੀ ਨੂੰ ਯਾਦ ਹੋਵੇਗਾ, ਕਰੋਨਾ ਵੀ ਕਹਿ ਦਿੱਤਾ ਜਾਂਦਾ, ਕਰੋਨਾ ਮਹਾਂਮਾਰੀ ਔਰ ਇਹ ਪੈਂਡੈਮਿਕ ਐਪੀਡੈਮਿਕ ਕਈ ਇਸਦੇ ਸਟੇਜਸ ਹੁੰਦੇ ਨੇ ਇਹਨਾਂ ਚੀਜ਼ਾਂ ਦੇ। ਖੈਰ, ਇਹ ਜੋ ਨਵਾਂ ਵਾਇਰਸ, ਖੈਰ ਵਾਇਰਸ ਨਵਾਂ ਵੀ ਨਹੀਂ ਹੈ ਪਰ ਇਹ ਫੈਲਿਆ ਹੈ। ਇੱਕ ਕਰੂਜ਼ ਸ਼ਿਪ ਜਿਹੜਾ ਹੈ ਜੀ, ਉਸ ਦੇ ਵਿੱਚ ਜੋ ਲੋਕ ਕਰੂਜ਼ 'ਤੇ ਗਏ ਹੋਏ ਸੀ ਘੁੰਮਣ ਫਿਰਨ ਵਾਸਤੇ, ਉਹਨਾਂ ਦੇ ਵਿੱਚ ਇਹ ਸਭ ਤੋਂ ਫੈਲਿਆ ਪਹਿਲਾਂ। ਉਸ ਤੋਂ ਬਾਅਦ ਹੁਣ ਇਸ ਦੇ ਕਈ ਹੋਰ ਜਗ੍ਹਾ ਟਰੇਸਿਸ ਮਿਲ ਰਹੇ ਨੇ ਅਤੇ ਵਰਲਡ ਹੈਲਥ ਔਰਗਨਾਈਜੇਸ਼ਨ UNO ਦੀ ਜਿਹੜੀ ਹੈਲਥ ਏਜੰਸੀ ਹੈ ਜੀ, ਉਹਨਾਂ ਦੀ ਡਿਜ਼ੀਜ਼ ਸਪੈਸ਼ਲਿਸਟ, ਇਨਫੈਕਸ਼ਸ ਡਿਜ਼ੀਜ਼ ਦੀ ਸਪੈਸ਼ਲਿਸਟ ਜਿਹੜੇ ਨੇ ਜੀ, ਮਰੀਆ ਵੈਨ ਕੈਰਖੋਵੇ, ਉਹਨਾਂ ਨੇ ਇੱਕ ਨਿਊਜ਼ ਬਰੀਫਿੰਗ ਦੇ ਵਿੱਚ ਕਿਹਾ ਕਿ ਇਸ ਨੂੰ COVID-19 ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਇਹ ਉਸ ਤਰ੍ਹਾਂ ਨਹੀਂ ਫੈਲਦਾ, ਪਰ ਇਹ ਜਿਹੜਾ ਵਾਇਰਸ ਹੈ ਇਹ ਬਿਲਕੁਲ ਕਲੋਜ਼ ਇੰਟੀਮੇਟ ਕੰਟੈਕਟ ਦੇ ਵਿੱਚ ਫੈਲਦਾ, ਜਦੋਂ ਕੋਈ ਇੱਕ ਦੂਸਰੇ ਦੇ ਬਹੁਤ ਜ਼ਿਆਦਾ ਕਲੋਜ਼ ਹੋਵੇ। ਇਹ ਨਹੀਂ ਕਿ ਥੋੜ੍ਹਾ ਬਹੁਤਾ ਲਾਗੇ ਬੈਠਾ ਵੀ ਹੋਵੇ ਕੋਈ ਜਾਂ ਲੰਘ ਵੀ ਜਾਵੇ ਅਤੇ ਸਾਹ ਦੇ ਵਿੱਚ ਉਸ ਨੂੰ ਫੜ ਸਕਦਾ। ਹੈਲਥ ਅਥਾਰਟੀਜ਼ ਕਈ ਲੋਕਾਂ ਨੂੰ ਟਰੇਸ ਕਰ ਰਹੀਆਂ ਨੇ, ਲੱਭ ਰਹੀਆਂ ਨੇ। ਇਹ ਡੱਚ ਕੰਪਨੀ ਦਾ ਵੈਸਲ ਸੀ, ਸ਼ਿਪ ਸੀ ਇਹ, ਕਰੂਜ਼ ਸ਼ਿਪ MV ਹੋਂਡੀਅਸ। ਅਤੇ ਅੱਜ ਜਿਹੜਾ WHO ਨੇ ਕਿਹਾ ਕਿ 6 ਜਿਹੜੇ ਹੰਟਾ ਵਾਇਰਸ ਦੇ ਸ਼ੱਕੀ ਕੇਸ ਸੀ ਉਹਨਾਂ ਵਿੱਚੋਂ 5 ਕਨਫਰਮ ਹੋ ਗਏ ਨੇ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ 69 ਸਾਲਾ ਡੱਚ ਔਰਸ ਜਿਸ ਨੂੰ ਵਾਇਰਸ ਸੀ, ਉਹਦਾ ਪਤੀ ਅਤੇ ਇੱਕ ਹੋਰ ਜਰਮਨ ਔਰਤ ਦੀ ਇੱਕ
10: ਮੌਤ ਹੋ ਗਈ ਹੈ। ਸੋ ਇਹਨਾਂ ਕੇਸਾਂ ਦੀ ਜਾਂਚ ਅਸੀਂ ਕਰ ਰਹੇ ਹਾਂ। ਰੋਡੈਂਟਸ ਤੋਂ ਫੈਲਦਾ ਹੈ ਅਤੇ ਟਰਾਂਸਮਿਸ਼ਨ ਜਿਹੜੀ ਇਹਦੀ ਲਾਸਟ ਟਾਈਮ ਜਦੋਂ ਰਿਕਾਰਡ ਹੋਈ ਸੀ, ਫਸਟ ਟਾਈਮ ਰਿਕਾਰਡ ਹੋਈ ਸੀ, ਤਾਂ ਇਹੋ ਹੀ ਪਾਇਆ ਗਿਆ ਸੀ ਕਿ ਰੋਡੈਂਟਸ ਜਿਹੜੇ ਨੇ ਉਹਨਾਂ ਤੋਂ ਫੈਲਦਾ। ਇਹ ਲਗਜ਼ਰੀ ਕਰੂਜ਼ ਸ਼ਿਪ ਜਿਸ ਨੂੰ ਓਸ਼ਨ ਵਾਈਡ ਐਕਸਪੀਡੀਸ਼ਨ ਓਪਰੇਟ ਕਰਦੀ ਹੈ, ਇਹ 1 ਅਪ੍ਰੈਲ ਨੂੰ ਇਹ ਯੂਏਸ਼ੀਆ ਅਰਜਨਟੀਨਾ ਤੋਂ ਸ਼ੁਰੂ ਹੋਇਆ ਸੀ ਅਤੇ 10 ਮਈ ਨੂੰ ਇਹਨੇ ਸਪੇਨ ਦੇ ਕੈਨਰੀ ਆਈਲੈਂਡ 'ਤੇ ਪਹੁੰਚਣਾ ਸੀ। 28 ਮੁਲਕਾਂ ਤੋਂ 150 ਮੁਸਾਫਰ ਇਸ 'ਤੇ ਸਵਾਰ ਸਨ, ਪਰ ਹੁਣ ਬਹੁਤਿਆਂ ਨੂੰ ਉਤਾਰ ਦਿੱਤਾ ਗਿਆ ਹੈ ਇਸ ਵਿੱਚੋਂ। ਸੋ ਇਸ ਦੇ ਵਿੱਚ ਅਥਾਰਟੀਜ਼ ਨੇ WHO ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਭ ਨੂੰ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਾਂ ਅਤੇ ਇਸ ਨੂੰ ਅਸੀਂ ਅਜੇ ਮਹਾਂਮਾਰੀ ਨਹੀਂ ਕਹਿ ਸਕਦੇ, ਬਿਲਕੁਲ ਵੀ ਨਹੀਂ, ਅਤੇ ਨਾ ਇਹ ਮਹਾਂਮਾਰੀ ਦੀ ਸ਼ੁਰੂਆਤ ਹੈ, ਇਹ ਉਹਨਾਂ ਨੇ ਕਿਹਾ। ਜਿਹੜੀ ਖਬਰ ਪਹਿਲਾਂ ਸੀ ਕਿ 3 ਕੈਨੇਡੀਅਨ ਵੀ ਇਸ 'ਤੇ ਸਵਾਰ ਸਨ ਇਸ ਕਰੂਜ਼ ਸ਼ਿਪ 'ਤੇ, ਉਹਨਾਂ ਬਾਰੇ ਕੀ ਹੈ? ਉਹਨਾਂ ਬਾਰੇ ਫੈਡਰਲ ਗੌਰਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡੈਡਲੀ ਜਿਹੜਾ ਹੈਂਟਾ ਵਾਇਰਸ ਵਾਲਾ ਇਸ ਕਰੂਜ਼ ਸ਼ਿਪ ਹੈ, ਉਸ 'ਤੇ 3 ਜਿਹੜੇ ਕੈਨੇਡੀਅਨ ਮੁਸਾਫਰ ਜਿਨ੍ਹਾਂ ਦੇ ਜਿਹੜੇ ਉਸ 'ਤੇ ਸਫ਼ਰ ਕਰ ਰਹੇ ਸੀ, ਉਹਨਾਂ ਨੂੰ ਓਨਟੇਰੀਓ ਅਤੇ ਕਿਊਬਿਕ ਦੇ ਵਿੱਚ ਆਈਸੋਲੇਟ ਕੀਤਾ ਗਿਆ ਅਤੇ ਸੈਲਫ ਆਈਸੋਲੇਟ ਕਰ ਰਹੇ ਨੇ, ਆਪਣੇ ਆਪ ਕਰ ਰਹੇ ਨੇ। 2 ਕੈਨੇਡੀਅਨ ਸਾਊਥ ਐਟਲਾਂਟਿਕ ਆਈਲੈਂਡ ਦੇ ਵਿੱਚ ਸ਼ਿਪ ਤੋਂ ਉਤਰੇ 2 ਹਫ਼ਤੇ ਪਹਿਲਾਂ, ਅਤੇ ਉਹ ਸੇਮ ਫਲਾਈਟ 'ਤੇ ਸੀ, ਅਤੇ ਜਿਹੜਾ ਇੱਕ ਤੀਸਰਾ ਕੈਨੇਡੀਅਨ ਸੀ ਜਿਹੜਾ ਉਸ ਸ਼ਿਪ 'ਤੇ ਨਹੀਂ ਸੀ ਪਰ ਉਹਦੇ ਨਾਲ ਸੀ। ਅਨੀਤਾ ਆਨੰਦ, ਫੋਰਨ ਅਫੇਅਰਸ ਮਿਨਿਸਟਰ, ਨੇ ਕਿਹਾ ਕਿ ਕੈਨੇਡੀਅਨ ਜੋ ਵੀ ਇਹਨਾਂ ਨਾਲ ਜਿਹੜਾ ਕੰਟੈਕਟ ਵਿੱਚ ਆਇਆ ਹੋਵੇ ਉਹਨਾਂ ਨੂੰ ਲੋਕਲ ਅਥਾਰਟੀਜ਼ ਦੁਆਰਾ ਮੋਨੀਟਰ ਕੀਤਾ ਜਾ ਰਿਹਾ। ਇਹ ਜਿਹੜੇ ਹੈਗੇ ਨੇ ਜੀ, ਇਹਨਾਂ ਵਿੱਚ 2 ਓਨਟੇਰੀਓ ਵਿੱਚ ਨੇ ਅਤੇ 1 ਕਿਊਬਿਕ ਵਿੱਚ ਨੇ। ਸੋ ਕੈਨੇਡਾ ਦੀ ਸਰਕਾਰ ਸਾਵਧਾਨ ਹੈ ਪਰ ਅਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੈ। ਹੈਲਥ ਮਿਨਿਸਟਰ ਨੇ ਵੀ ਇਹ ਜਾਣਕਾਰੀ ਦਿੱਤੀ ਹੈ। ਓਨਟੇਰੀਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਸ ਨੇ ਕਿਹਾ ਕਿ 2 ਲੋਕ ਜਿਹੜੇ ਓਨਟੇਰੀਓ ਵਿੱਚ ਆਈਸੋਲੇਟ ਕਰ ਰਹੇ ਨੇ ਉਹਨਾਂ ਤੋਂ ਕੋਈ ਟਰਾਂਸਮਿਸ਼ਨ ਦਾ ਰਿਸਕ ਨਹੀਂ ਹੈ, ਉਹ ਬਿਮਾਰ ਨਹੀਂ ਹੈਗੇ, ਨਾ ਉਹਨਾਂ ਨੂੰ ਵਾਇਰਸ ਹੈ, ਬਸ ਉਹ ਆਈਸੋਲੇਟ ਨੇ। ਸੋ ਕੈਨੇਡਾ ਵਾਲੇ ਤਿਆਰੀ ਰੱਖ ਰਹੇ ਨੇ, ਨਿਗਾਹ ਰੱਖ ਰਹੇ ਨੇ ਕਿ ਹੋਰ ਵੀ ਕੇਸ ਹੋ ਸਕਦੇ ਨੇ। ਸੋ ਜਿਹੜਾ ਵਿਅਕਤੀ ਉਸ ਸ਼ਿਪ ਤੋਂ ਆਇਆ ਸੀ ਉਹ ਜਹਾਜ਼ ਵਿੱਚ ਕਿੱਥੇ, ਰਸਤੇ ਵਿੱਚ ਕਿਹਦੇ ਕਿਹਦੇ ਕੰਟੈਕਟ ਵਿੱਚ ਆਇਆ, ਹੋਰ ਸਾਰੇ ਇਮੀਗ੍ਰੇਸ਼ਨ ਅਫਸਰ, ਸਭ ਕੁਛ, ਅਤੇ ਉਸਦੇ ਸਮਾਨ ਨੂੰ ਹੱਥ ਕਿਸ ਨੇ ਲਾਇਆ ਕਿਵੇਂ, ਬਹੁਤ ਸਾਰੀਆਂ ਚੀਜ਼ਾਂ ਨੇ, ਫਿਰ ਇਸੇ ਤਰ੍ਹਾਂ ਚੇਨ ਬਣ ਜਾਂਦੀ ਹੈ ਅਤੇ ਇਹ ਵਾਇਰਸ ਵਗੈਰਾ ਜਿਹੜੇ ਨੇ ਫੈਲ ਜਾਂਦੇ ਨੇ। ਖੈਰ, ਹਾਲ ਦੀ ਘੜੀ UNO ਦੇ ਲਫ਼ਜ਼ ਅਤੇ ਕੈਨੇਡਾ ਦੀ ਹੈਲਥ ਏਜੰਸੀ ਦੇ ਇਹ ਲਫ਼ਜ਼ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਅਤੇ ਇਹ ਮਹਾਂਮਾਰੀ ਦੀ ਸ਼ੁਰੂਆਤ ਨਹੀਂ ਹੈ, ਇਹ ਸਾਡੇ ਲਈ ਘੱਟੋ ਘੱਟ ਅਜੇ ਤੱਕ ਤਸੱਲੀ ਬਖਸ਼ ਹੋਣੇ ਚਾਹੀਦੇ ਨੇ ਬਿਆਨ। ਡੋਨਲਡ ਟਰੰਪ, ਉਹਨਾਂ ਦੇ ਜਿਹੜੇ ਬਿਆਨ ਬਦਲਦੇ ਨੇ ਅਤੇ ਜੋ ਉਹਨਾਂ ਨੇ ਵੱਖਰੀਆਂ ਵੱਖਰੀਆਂ

ਵਧੀਆ ਰਹੇ ਤੇ ਐਡੀਸ਼ਨਲ ਮੀਟਿੰਗ ਜਿਹੜੀਆਂ ਨੇ ਹੋਰ ਮੀਟਿੰਗ ਜਿਹੜੀਆਂ ਰਿਪ੍ਰੈਜ਼ੈਂਟੇਟਿਵ ਦੇ ਦਰਮਿਆਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣਗੀਆਂ। ਇਸ ਦੌਰਾਨ ਕ੍ਰਿਟੀਕਲ ਮਿਨਰਲਸ ਵੀ ਜਿਹੜੇ ਸੀ ਉਹ ਏਜੰਡਿਆਂ 'ਤੇ ਸੀਗੇ। ਸੋ ਅਤੇ ਨਾਲ ਬ੍ਰਾਜ਼ੀਲ ਦਾ ਇੰਸਟੈਂਟ ਪੇਮੈਂਟ ਸਿਸਟਮ ਜਿਹੜਾ ਹੈ ਉਹਦੀ ਗੱਲਬਾਤ ਵੀ ਸ਼ਾਇਦ ਚੱਲੀ ਹੋਵੇਗੀ। 2025 ਦੇ ਵਿੱਚ ਇਹਨਾਂ ਲੀਡਰਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਠੀਕ ਠਾਕ ਸੰਬੰਧ ਹੈਗੇ ਨੇ, ਪਰ ਕਈ ਮੁੱਦਿਆਂ 'ਤੇ ਵਖਰੇਵਾਂ ਹੈ। ਖੈਰ, ਸ਼ਾਇਦ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ ਦੇਖਿਆ ਹੋਵੇਗਾ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਕੀ ਹੋਇਆ, ਸਾਊਥ ਅਫਰੀਕਾ ਵਾਲਿਆਂ ਨਾਲ ਕੀ ਹੋਇਆ। ਸੋ ਜਿਹੜਾ ਵਕਤ ਲੰਘ ਜਾਵੇ ਡੋਨਲਡ ਟਰੰਪ ਦੇ ਨਾਲ ਉਹੋ ਹੀ ਭਲਾ, ਉਹੋ ਹੀ ਠੀਕ ਹੈ। ਸੋ ਉਹਨਾਂ ਦਾ ਠੀਕ ਲੰਘ ਰਿਹਾ ਜਾਪਦਾ ਅਜੇ ਤੱਕ। ਲੇਕਿਨ ਮਿਡਲ ਈਸਟ ਦੇ ਮਾਮਲੇ 'ਤੇ ਅਜੇ ਤੱਕ ਵੀ ਕੋਈ ਸੋਲਿਡ ਗੱਲ ਨਜ਼ਰ ਨਹੀਂ ਆ ਰਹੀ। ਲਾਸਟ ਖਬਰਾਂ ਆਉਣ ਤੱਕ ਇਹੋ ਹੀ ਕਿਹਾ ਜਾ ਰਿਹਾ ਕਿ ਇਰਾਨ ਵਾਲੇ USA ਦੇ ਪ੍ਰਪੋਜ਼ਲ 'ਤੇ ਵਿਚਾਰ ਕਰ ਰਹੇ ਨੇ ਅਤੇ ਜੰਗਬੰਦੀ ਹੋਣ ਦੇ ਕਾਫੀ ਸਾਰੇ ਜਿਹੜੇ ਆਸਾਰ ਨੇ ਉਹ ਬਣੇ ਹੋਏ ਨੇ। ਸੋ ਅਸੀਂ ਇਹਦੇ ਬਾਰੇ ਗੱਲਬਾਤ ਜਿਉਂ ਜਿਉਂ ਆਵੇਗੀ ਅਸੀਂ ਪੇਸ਼ ਕਰਦੇ ਰਹਾਂਗੇ। ਪਰ ਦੁਨੀਆ ਦੇ ਬਹੁਤ ਸਾਰੇ ਲੋਕ ਔਖੇ ਨੇ ਜੋ ਡੋਨਲਡ ਟਰੰਪ ਨੇ ਇਹ ਲੜਾਈ ਛੇੜੀ ਹੋਈ ਹੈ। ਖਾਸ ਤੌਰ 'ਤੇ ਜੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੁਨੀਆ ਦੇ ਵਿੱਚ ਸਪਲਾਈ ਦਾ ਸੰਕਟ ਪੈਦਾ ਹੋਣ ਵਾਲਾ ਹੈ, ਉਸ ਨੂੰ ਲੈ ਕੇ ਬਹੁਤ ਸਾਰੇ ਲੋਕ ਚਿੰਤਤ ਨੇ। ਕੱਲ੍ਹ ਅਸੀਂ ਸਨਕੋਰ ਐਨਰਜੀ ਦੀ ਗੱਲ ਕੀਤੀ ਸੀ, ਅਲਬਰਟਾ ਵਿੱਚ ਬੇਸਡ ਹੈ, ਸਾਡੇ ਆਪਣੇ ਕੈਲਗਰੀ ਸ਼ਹਿਰ ਦੇ ਵਿੱਚ ਬੇਸਡ ਹੈ, ਤੇਲ ਅਤੇ ਗੈਸ ਦਾ ਉਹਨਾਂ ਦਾ ਕਾਰੋਬਾਰ ਹੈ। ਅਤੇ ਸਨਕੋਰ ਨੇ ਬਿਲੀਅਨਸ ਜਿਹੜੇ ਸੀ ਉਹ ਐਕਸਟਰਾ ਪ੍ਰੋਫਿਟ ਵਜੋਂ ਕਮਾਏ, ਕਈ ਬਿਲੀਅਨਸ। ਸੋ ਉਹਨਾਂ ਤੋਂ ਬਾਅਦ ਹੋਰ ਕੰਪਨੀਆਂ ਜਿਹੜੀਆਂ ਇਸ ਕਾਰੋਬਾਰ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਪ੍ਰੋਫਿਟ ਵੀ ਬਹੁਤ ਵਧੇ ਨੇ। ਇਸ ਦੇ ਨਾਲ ਜਿਹੜੀ ਅਗਲੀ ਕੜੀ ਵਿੱਚ ਜੁੜੀ ਹੈ ਉਸ ਵਿੱਚ ਸ਼ੈਲ ਕੰਪਨੀ ਨੇ ਜਿਹੜਾ ਹੈ ਉਹ ਕਿਹਾ ਕਿ 7 ਬਿਲੀਅਨ ਦਾ ਰਿਕਾਰਡ ਪ੍ਰੋਫਿਟ ਉਹਨਾਂ ਨੂੰ ਹੋਇਆ, ਸ਼ੈਲ ਨੇ ਇਹ ਅਨਾਊਂਸ ਕੀਤਾ। ਬ੍ਰਿਟਿਸ਼ ਐਨਰਜੀ ਕੰਪਨੀ ਹੈ ਸ਼ੈਲ ਇਹੋ। ਸੋ US ਇਜ਼ਰਾਈਲ ਵਾਰ ਦੇ ਚੱਲਦਿਆਂ ਖੂਬ ਝੋਲੇ ਭਰ ਲਏ ਨੇ, ਬੈਗ ਭਰ ਲਏ ਨੇ ਤੇਲ ਵਾਲੀਆਂ ਕੰਪਨੀਆਂ ਨੇ। ਲੰਡਨ ਦੇ ਵਿੱਚ ਬੇਸ ਇਸ ਕੰਪਨੀ ਦਾ ਕਹਿਣਾ ਕਿ ਇਸ ਦਾ ਪ੍ਰੋਫਿਟ ਕੱਲਾ 6.92 ਬਿਲੀਅਨ ਪਹੁੰਚ ਗਿਆ ਪਹਿਲੇ 3 ਮਹੀਨਿਆਂ ਵਿੱਚ, ਜੋ ਪਿਛਲੇ ਸਾਲ ਸੀ ਉਹਦੇ ਮੁਕਾਬਲੇ। ਸੋ ਤੇਲ ਦੀਆਂ ਕੀਮਤਾਂ ਜ਼ਿਆਦਾ ਨੇ, ਇਸ ਨਾਲ ਜਿਹੜਾ ਪਿੰਚ ਮਹਿਸੂਸ ਹੋ ਰਿਹਾ, ਦੁੱਖ ਮਹਿਸੂਸ ਹੋ ਰਿਹਾ ਉਹ ਆਮ ਲੋਕਾਂ ਨੂੰ, ਸਿੱਧੇ ਤੌਰ 'ਤੇ ਸਰਕਾਰਾਂ ਨੂੰ ਜਿਨ੍ਹਾਂ ਨੂੰ ਤੇਲ ਅਤੇ ਗੈਸ ਹਾਸਲ ਕਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਅਗਲੀ ਜਿਹੜੀ ਸਮੱਸਿਆ ਵਿਸ਼ਵ ਦੇ ਅੱਗੇ ਮੂੰਹ ਅੱਡੀ ਖਲੋਤੀ ਹੈ ਉਹ ਹੈ ਜੋ ਖੇਤੀਬਾੜੀ ਨਾਲ ਸੰਬੰਧਿਤ ਫਰਟੀਲਾਈਜ਼ਰ ਹੈ, ਜੋ ਰੇਹ ਜਿਹਨੂੰ ਜਾਂ ਖਾਦ ਕਹਿ ਦਿੰਦੇ ਹਾਂ, ਜਿਸ ਵਿੱਚ ਫਾਸਫੋਰਸ, ਪੋਟਾਸ਼, ਨਾਈਟ੍ਰੋਜਨ, ਇਹਨਾਂ ਸਾਰਿਆਂ ਦੀਆਂ ਕੀਮਤਾਂ ਜਿਹੜੀਆਂ ਨੇ ਵੱਧ ਸਕਦੀਆਂ ਨੇ ਅਤੇ ਸਪਲਾਈ ਵਿੱਚ ਵੱਡੀ ਰੁਕਾਵਟ ਆ ਸਕਦੀ, ਜਿਸ ਨਾਲ ਪ੍ਰੋਡਕਸ਼ਨ ਘਟਣ ਦੀ ਜਿਹੜੇ ਖਦਸ਼ੇ ਨੇ ਉਹ ਪੈਦਾ ਹੋ ਗਏ ਨੇ। ਜੇ ਪੰਜਾਬ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਹ ਸਮੱਸਿਆ ਹੈ ਕਿ ਸਿਫਾਰਿਸ਼ਾਂ 'ਤੇ ਯੂਰੀਆ, DAP ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਜੀ ਉਹ ਵਿਕ ਰਹੀਆਂ ਨੇ। ਯੂਰਪ ਇਸ ਚੀਜ਼ ਤੋਂ ਬਹੁਤ ਦੁਖੀ ਹੈ ਅਤੇ ਜੋ ਇੱਕ ਕ੍ਰਾਈਸਿਸ ਜਿਹਾ ਪੈਦਾ ਹੋ ਗਿਆ ਅਤੇ ਇਹਦੇ ਨਾਲ ਵਿਸ਼ਵ ਭਰ ਦੀ ਆਰਥਿਕਤਾ ਵੀ ਸਲੋ ਹੋਈ ਹੈ। ਇਸ ਇਕਨੋਮਿਕ ਸਲੋ ਡਾਊਨ ਲਈ ਟਰੰਪ ਦੀ ਗੈਰ ਜ਼ਿੰਮੇਵਾਰਾਨਾ ਲੜਾਈ ਜ਼ਿੰਮੇਵਾਰ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਜਰਮਨ ਦੇ ਫਾਈਨਾਂਸ ਮਿਨਿਸਟਰ ਨੇ ਡੋਨਲਡ ਟਰੰਪ 'ਤੇ ਦੋਸ਼ ਲਾਇਆ। ਲਾਰਸ ਕਲਿੰਗਬੀਐਲ ਨੇ ਕਿਹਾ ਕਿ US ਪ੍ਰੈਜ਼ੀਡੈਂਟ ਦੇ ਇਹਨਾਂ ਐਕਸ਼ਨਾਂ ਨੇ ਦੁਨੀਆ ਭਰ ਦੇ ਵਿੱਚ ਐਨਰਜੀ ਸ਼ੌਕ ਜਿਹੜਾ ਪੈਦਾ ਕੀਤਾ। ਜਰਮਨ ਅਫੀਸ਼ੀਅਲ ਜਿਹੜੇ ਨੇ ਉਹਨਾਂ ਨੇ ਜੋ ਸਰਕਾਰ ਨੂੰ ਆਮਦਨ ਹੋਣੀ ਸੀ ਉਸ ਨੂੰ 70 ਬਿਲੀਅਨ ਯੂਰੋ ਘਟਾਇਆ। ਸੋ ਇਹ ਡਾਊਨਗ੍ਰੇਡ ਕਰਨਾ ਉਹ ਕਹਿੰਦੇ ਸਾਨੂੰ ਦਰਸਾਉਂਦਾ ਹੈ ਕਿ ਸਾਡੀ ਇਕੋਨਮੀ ਕਿੰਨੀ ਹਰਟ ਹੋ ਰਹੀ ਹੈ ਇਸ ਇਰਰਿਸਪੋਂਸੀਬਲ ਗੈਰ ਜ਼ਿੰਮੇਵਾਰ ਲੜਾਈ ਦੇ ਨਾਲ। ਪਿਛਲੇ ਮਹੀਨੇ ਜਰਮਨੀ ਚਾਂਸਲਰ ਫਰੈਡਰਿਕ ਮਰਜ਼ ਨੇ ਟਰੰਪ ਨੂੰ ਨਾਰਾਜ਼ ਕਰ ਲਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਰਾਨ ਦੇ ਗੱਲਬਾਤ ਕਰਨ ਵਾਲੇ ਲੋਕਾਂ ਨੇ ਜਿਹੜੀ ਵਾਈਟ ਹਾਊਸ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰ ਦਿੱਤੀ ਹੈ, ਜਿਸ ਦੇ ਨਾਲ US ਪ੍ਰੈਜ਼ੀਡੈਂਟ ਨੇ ਨਾਰਾਜ਼ ਹੋ ਕੇ ਜਰਮਨੀ ਦੇ ਵਿੱਚ ਬੇਸਡ ਹਜ਼ਾਰਾਂ ਅਮਰੀਕਨ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਧਮਕੀ ਦੇ ਦਿੱਤੀ ਸੀ ਕਿ ਵਾਪਸ ਬੁਲਾ ਲਵਾਂਗੇ। ਸੋ ਜਰਮਨ ਚਾਂਸਲਰ ਨੇ ਇੰਡੀਕੇਟ ਕੀਤਾ ਹੈ ਕਿ ਜਿਹੜੇ US ਅਤੇ ਯੂਰਪ ਦੇ ਨਾਲ ਕੁਝ ਚੰਗੇ ਸੰਬੰਧ ਸੀਗੇ US ਦੇ, ਜਿਨ੍ਹਾਂ ਵਿੱਚ ਜਰਮਨੀ ਵੀ ਸ਼ਾਮਿਲ ਹੈ ਯੂਰਪ ਦੇ ਨਾਲ, ਉਹਨਾਂ ਦੇ ਵਿੱਚ ਰਵਾਇਤੀ ਤੌਰ 'ਤੇ
ਜੋ

0: ਮਿਠਾਸ ਸੀ ਉਸ ਨੂੰ ਖਤਮ ਕਰ ਦਿੱਤਾ। ਸੋ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਇਸ ਵੇਲੇ ਜਰਮਨੀ ਅਤੇ ਯੂ ਐਸ ਏ ਦੇ ਵਿਚਾਰ ਨਹੀਂ ਰਲ ਰਹੇ ਅਤੇ ਸਿੱਧੇ ਸਿੱਧੇ ਜਿਹੜਾ ਹੈ ਉਹ ਇਸ ਮਾਮਲੇ 'ਤੇ ਇੱਕ ਦੂਸਰੇ 'ਤੇ ਬਿਆਨ ਦਿੱਤੇ ਜਾ ਰਹੇ ਨੇ। ਸੋ ਯੂ ਐਸ ਵੱਲੋਂ ਜਿਹੜੇ ਫੌਜ ਹੈ ਉਹ ਯੂਰਪ ਦੇ ਵਿੱਚ ਕਈ ਜਗ੍ਹਾ 'ਤੇ ਹੈਗੀ ਹੈ ਅਤੇ ਜਰਮਨੀ ਦੇ ਵਿੱਚ 5000 ਜਿਹੜੇ ਟਰੁੱਪਸ ਨੇ ਉਹਨਾਂ ਨੂੰ ਵਾਪਸ ਬੁਲਾਉਣ ਦੀ ਗੱਲ ਕਰ ਦਿੱਤੀ ਸੀ ਕਿਉਂਕਿ ਜਰਮਨ ਚਾਂਸਲਰ ਦਾ ਬਿਆਨ ਨਹੀਂ ਪਸੰਦ ਆਇਆ। ਜੇ ਹੋਰ ਮੁਲਕਾਂ 'ਚ ਗੱਲ ਕਰੀਏ ਤਾਂ ਯੂ ਐਸ ਮਿਲਟਰੀ ਦੀ ਡਿਪਲੋਇਮੈਂਟ ਜਿਹੜੀ ਹੈ ਜਰਮਨੀ ਦੇ ਵਿੱਚ ਉਹ ਕਾਫੀ ਹੈ। ਇਹਦੇ ਨਾਲ 12,000 ਦੇ ਕਰੀਬ ਇਟਲੀ ਦੇ ਵਿੱਚ ਆ ਅਤੇ 10,000 ਯੂਕੇ ਦੇ ਵਿੱਚ ਵੀ ਅਮਰੀਕਨ ਫੌਜੀ ਤਾਇਨਾਤ ਹੈਗੇ ਨੇ। ਨਾਟੋ ਅਲਾਇੰਸ ਨੂੰ ਲੈ ਕੇ ਜਿਹੜੀ ਨਾਰਾਜ਼ਗੀ ਹੈ ਉਹ ਟਰੰਪ ਦੀ ਉਹ ਵੀ ਹੈ, ਉਹ ਵੀ ਜ਼ਾਹਰ ਹੈ। ਅਤੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜੋ ਮਦਦ ਨਹੀਂ ਕਰ ਸਕੇ ਉਹਨਾਂ ਦੇ ਸਾਥੀ ਮੁਲਕ, ਜਿਸ ਨੂੰ ਜੋ ਕਿ ਡੋਨਲਡ ਟਰੰਪ ਚਾਹੁੰਦੇ ਸੀ ਕਿ ਰਲ ਮਿਲ ਕੇ ਇਹਨੂੰ ਧੱਕੇ ਨਾਲ ਖੋਲਿਆ ਜਾਵੇ ਅਤੇ ਐਸਕੋਰਟ ਕਰਕੇ ਵੈਸਲਸ ਨੂੰ, ਸ਼ਿਪਸ ਨੂੰ ਉੱਥੋਂ ਕੱਢਿਆ ਜਾਵੇ, ਉਸ ਲਈ ਹਾਮੀ ਨਹੀਂ ਸੀ ਭਰੀ ਬਹੁਤ ਮੁਲਕਾਂ ਨੇ। ਸੋ ਗੱਲਬਾਤ ਦੇ ਜ਼ਰੀਏ ਉਸਨੂੰ ਹੁਣ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਸਥਿਤੀ ਜਿਹੜੀ ਹੈ ਜੀ ਕਿ ਜਰਮਨੀ ਦੇ ਨਾਲ ਕੋਈ ਬਹੁਤੀ ਰਾਸ ਨਹੀਂ ਰਲ ਰਹੀ ਯੂ ਐਸ ਏ ਦੀ, ਬਲਕਿ ਬਿਲਕੁਲ ਵੀ ਨਹੀਂ ਰਲ ਰਹੀ। ਗੱਲਬਾਤ ਜੰਗਾਂ ਦੀ ਲੜਾਈ ਦੀ ਚੱਲੀ ਹੈ ਅਤੇ ਇੱਕ ਆਰਟੀਕਲ ਬੀ ਬੀ ਸੀ ਦੇ ਸਹਿਯੋਗ ਨਾਲ ਆਪ ਜੀ ਨਾਲ ਪੇਸ਼ ਕਰਦੇ ਹਾਂ। ਉਸ ਵਿੱਚ ਉਹ ਕਹਿੰਦੇ ਕਿ ਯੂਕੇ ਅਤੇ ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਇੱਕ ਕੰਪਨੀ ਦੇ ਮੁਤਾਬਕ ਯੂਕਰੇਨ ਦੇ ਜੰਗੀ ਮੈਦਾਨ ਵਿੱਚ ਇੱਕ ਦਿਨ ਇਹੋ ਜਿਹਾ ਆਵੇਗਾ ਜਿਸ ਦਿਨ ਰੋਬੋਟਾਂ ਦੀ ਗਿਣਤੀ ਮਨੁੱਖੀ ਫੌਜੀਆਂ ਤੋਂ ਵੱਧ ਹੋਵੇਗੀ। ਇਹ ਗੱਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਮਹੀਨੇ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਨੇ ਕਿਹਾ ਸੀ ਕਿ ਪਹਿਲੀ ਵਾਰ ਸਿਰਫ ਰੋਬੋਟ ਅਤੇ ਡਰੋਨ ਦੀ ਵਰਤੋਂ ਕਰਕੇ ਰੂਸੀ ਫੌਜ ਤੋਂ ਇਲਾਕਾ ਵਾਪਸ ਖੋਲਿਆ ਗਿਆ। ਹੁਣ ਇਸ ਪੂਰੀ ਜੰਗ ਦੇ ਦੌਰਾਨ ਜਿਹੜੇ ਨੇ ਮਾਨਵ ਰਹਿਤ ਪਲੈਟਫਾਰਮ, ਹਵਾਈ ਅਤੇ ਜ਼ਮੀਨੀ ਸਿਸਟਮਾਂ ਦਾ ਬਹੁਤ ਵੱਡੇ ਪੱਧਰ 'ਤੇ ਇਸਤੇਮਾਲ ਹੋਇਆ, ਪਰ ਇਹ ਹੁਣ ਜੋ ਆਪਰੇਸ਼ਨ ਸਿੰਦੂਰ ਦੇ ਵਿੱਚ ਜਾਂ ਪਾਕਿਸਤਾਨ ਵੱਲੋਂ ਕੀਤੇ ਗਏ ਜਵਾਬੀ ਹਮਲਿਆਂ ਦੇ ਵਿੱਚ ਜੋ ਨਜ਼ਰ ਆਇਆ ਕਿ ਜ਼ਮੀਨੀ ਲੜਾਈ ਕਿਤੇ ਹੋਈ ਨਹੀਂ ਜੋ ਪਹਿਲੀਆਂ ਲੜਾਈਆਂ ਦੇ ਵਿੱਚ ਹੁੰਦੀ ਸੀ, ਕੀ ਦੁਨੀਆ ਭਰ ਦੇ ਵਿੱਚ ਲੜਾਈ ਦਾ ਸਰੂਪ ਬਦਲ ਚੁੱਕਾ ਹੈ। ਸੋ ਅਪ੍ਰੈਲ ਮਹੀਨੇ ਜਾਰੀ ਇੱਕ ਵੀਡੀਓ ਸੀ ਜਿਸ ਵਿੱਚ ਯੂਕਰੇਨ ਦੇ ਨਵੇਂ ਰੋਬੋਟਿਕ ਹਥਿਆਰ ਜਿਹੜੇ ਦਿਖਾਏ ਸੀ ਅਤੇ ਉਹਨਾਂ ਨਾਲ ਕੁਛ ਜਗ੍ਹਾ 'ਤੇ ਕਬਜ਼ਾ ਕਰਨ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਗਈ। ਹੁਣ ਇਸ ਵੇਲੇ ਰੋਬੋਟ ਬਨਾਮ ਰੋਬੋਟ ਦੀ ਲੜਾਈ ਜਿਹੜੀ ਦੁਨੀਆ ਵਿੱਚ ਜ਼ਿਆਦਾ ਫੇਮਸ ਹੋ ਰਹੀ ਆ। ਇਸ ਆਰਟੀਕਲ ਦੇ ਵਿੱਚ ਇਹ ਹੈ ਕਿ ਏ ਆਈ ਦੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਰਤੋਂ ਹੋ ਰਹੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਸਿਸਟਮ ਜਿਹੜੇ ਨੇ ਨਵੇਂ ਸਿਸਟਮ ਉਹ ਪਹਿਲਾਂ ਤੋਂ ਇਸਟੈਬਲਿਸ਼ਡ ਕੰਪਨੀਆਂ ਨੂੰ ਬਹੁਤ ਚੈਲੇਂਜ ਕਰ ਰਹੇ ਨੇ। ਡਰੋਨ ਜਿਹੜੇ ਨੇ ਅਜੇ ਵੀ ਰਿਮੋਟ ਰਾਹੀਂ ਜਿਹੜੇ ਨੇ ਉਹ ਇਨਸਾਨ ਚਲਾਉਂਦੇ ਨੇ, ਪਰ ਕੁਛ ਕੰਪਨੀਆਂ ਜਿਹੜੀਆਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੁਣ ਕੰਟਰੋਲ ਕੀਤਾ ਜਾ ਰਿਹਾ, ਜਿੱਥੇ ਹਿਊਮਨ ਹੋਣਗੇ ਹੀ ਨਹੀਂ। ਸੋ ਜੀਵਨ ਅਤੇ ਮੌਤ ਦੇ ਫੈਸਲੇ ਜਿਹੜੇ ਆ ਇਹ ਹੁਣ ਮਸ਼ੀਨਾਂ ਦੇ ਹੱਥ ਵੱਸ ਹੋਣਗੇ ਅਤੇ ਇਸ ਨੂੰ ਰੋਕਣਾ ਵੀ ਅਸੰਭਵ ਹੈ। ਬਹੁਤ ਸਾਰੀਆਂ ਸੰਸਥਾਵਾਂ ਕਿ ਜਿਹੜਾ ਇਹੋ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਕਿ ਇਹ ਜੰਗਾਂ ਅਤੇ ਇਨਸਾਨ ਮਾਰੂ ਜਿਹੜੇ ਹਥਿਆਰ ਨੇ ਨਹੀਂ ਬਣਾਉਣੇ ਚਾਹੀਦੇ, ਪਰ ਇਸ ਵੇਲੇ ਆਪਣਾ ਰਿਸਕ ਮਿਨੀਮਮ ਰੱਖ ਕੇ ਖਰਚੇ ਵਧਾ ਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਵਿੱਚ ਇਨਵੈਸਟ ਕਰਕੇ ਜੋ ਡਰੋਨਸ ਵਗੈਰਾ ਨੇ ਉਹਨਾਂ ਨੂੰ ਵਰਤ ਕੇ ਅਤੇ ਏ ਆਈ ਦੀ ਟੈਕਨੋਲੋਜੀ ਦੇ ਨਾਲ ਰੋਬੋਟ ਵਰਸਿਸ ਰੋਬੋਟ ਦੀ ਲੜਾਈ ਜਿਹੜੀ ਹੈ ਉੱਧਰ ਨੂੰ ਬਹੁਤ ਜ਼ਿਆਦਾ ਮੋੜ ਕੱਟਿਆ ਜਾ ਚੁੱਕਾ ਹੈ। ਸੋ ਸਰੂਪ ਬਦਲੇ ਰਹੇ ਨੇ ਲੜਾਈ ਦੇ, ਤੋ ਨਵਾਂ ਜਿਹੜਾ ਸਿਸਟਮ ਹੈ ਉਹ ਦੁਨੀਆ ਦੇ ਵਿੱਚ ਆਪਣੀ ਜਗ੍ਹਾ ਬਣਾ ਰਿਹਾ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਇੰਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵਰਾਇਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
0: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
4: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
0: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036164445
7: ਓਹੋ ਅੱਜ ਫੇਰ ਨੀ ਲੋਡ ਮਿਲਿਆ।
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
9: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
10: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
0: ਆਓ ਬਾਕੀ ਖਬਰਾਂ ਤੇ ਹੁਣ ਚਰਚਾ ਕਰਦੇ ਹਾਂ ਜੀ। ਦੱਸ ਦਈਏ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਪੇਸ਼ ਕਰਾਂਗੇ ਗੱਲਬਾਤ ਜੋ ਕੈਲਗਰੀ ਵਿੱਚ ਨਗਰ ਕੀਰਤਨ ਹੋਣ ਜਾ ਰਹੇ ਨੇ, ਨਗਰ ਕੀਰਤਨ ਦੇ ਬਾਬਤ ਕਿ ਕਿਸ ਤਰ੍ਹਾਂ ਕਿਵੇਂ ਕੀ ਹੋਵੇਗਾ, ਕਿੰਨੇ ਵਜੇ, ਕਿੱਥੋਂ ਕਿੱਥੇ ਨੂੰ ਅਤੇ ਇਸ ਸਾਲ ਕੀ ਵੱਖਰਾ ਹੈ, ਇਹ ਸਭ ਕੁਛ ਜਾਣਕਾਰੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਦੇਵਾਂਗੇ। ਅਤੇ ਨਾਲ ਇਹ ਵੀ ਦੱਸਾਂਗੇ ਕਿ ਅਗਰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਹੋਰ ਗੱਲ ਹੈ ਤਾਂ ਤੁਸੀਂ ਕਿਹਦੇ ਨਾਲ ਕਿਵੇਂ ਸੰਪਰਕ ਕਰਨਾ ਹੈ। ਬੱਸਾਂ ਦੇ ਬਾਰੇ ਜਾਣਕਾਰੀ, ਹੋਰ ਸਾਰੀ ਜਾਣਕਾਰੀ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਜਿਹੜੀ ਹੈ ਓਨਟੇਰੀਓ ਵਿੱਚ ਬਣਾਉਣ ਲਈ ਇੱਕ $300 ਮਿਲੀਅਨ ਦੀ ਸ਼ੁਰੂਆਤੀ ਡੀਲ ਜਿਹੜੀ ਹੈ ਕੀਤੀ ਗਈ ਹੈ। ਓਨਟੇਰੀਓ ਸਰਕਾਰ ਨੇ ਬਿਜਲੀ ਪੈਦਾ ਕਰਨ ਲਈ ਇਸ ਵਿੱਚ ਕੋਸਟ ਸ਼ੇਅਰਿੰਗ ਐਗਰੀਮੈਂਟ ਜਿਹੜਾ, ਜਿਸ ਵਿੱਚ $300 ਮਿਲੀਅਨ ਐਡਵਾਂਸ ਹੈ, ਉਹ ਇੱਕ ਨਵੀਂ ਨਿਊਕਲੀਅਰ ਜਨਰੇਟਿੰਗ ਸਟੇਸ਼ਨ ਜਿਹੜੀ ਹੈ ਉਹ ਓਨਟੇਰੀਓ ਦੇ ਵਿੱਚ ਬਣਾਉਣ ਲਈ ਚਾਰਾਜੋਈ ਕੀਤੀ ਹੈ। ਡੀਲ ਕੀਤੀ ਗਈ ਹੈ ਇੰਡੀਪੈਂਡੈਂਟ ਇਲੈਕਟ੍ਰਿਸਿਟੀ ਸਿਸਟਮ ਓਪਰੇਟਰ ਅਤੇ ਕਰੋਮ ਕਾਰਪੋਰੇਸ਼ਨ, ਜੋ ਕਿ ਓਨਟੇਰੀਓ ਦੀ ਇਲੈਕਟ੍ਰਿਸਿਟੀ ਮਾਰਕੀਟ ਨੂੰ ਕੰਟਰੋਲ ਕਰਦੀ ਹੈ, ਰੈਗੂਲੇਟ ਕਰਦੀ ਹੈ। ਸੋ ਇਹ ਬਰੂਸ ਪਾਵਰ ਵੀ ਨਾਲ ਹੈ ਇਹਨਾਂ ਦੇ, ਜੋ ਕਿ ਕੰਸਟਰਕਸ਼ਨ ਇਸ ਨਵੀਂ ਫੈਸਿਲਿਟੀ ਦੀ, ਜਿਸ ਨੂੰ ਬਰੂਸ ਸੀ ਕਿਹਾ ਜਾਵੇਗਾ, ਇਹਦੇ ਵਿੱਚ ਉਹ ਇਨਵੈਸਟ ਕਰਨਗੇ। ਸਰਕਾਰ ਦਾ ਇਹ ਕਹਿਣਾ ਹੈ ਕਿ ਇੱਕ ਬਹੁਤ ਵੱਡਾ ਸਟੈਪ ਹੈ ਜਿਸ ਦੇ ਨਾਲ ਇਹ ਜਿਹੜੀ ਫੈਸਿਲਿਟੀ ਹੈ ਜਦੋਂ ਤਿਆਰ ਹੋਵੇਗੀ ਤਾਂ ਇਹ ਵਿਸ਼ਵ ਦੀ ਸਭ ਤੋਂ ਵੱਡੀ ਨਿਊਕਲੀਅਰ ਜਨਰੇਸ਼ਨ ਫੈਸਿਲਿਟੀ ਬਣ ਸਕਦੀ ਹੈ ਅਤੇ ਓਨਟੇਰੀਓ ਦੀ ਪਹਿਲੀ ਲਾਰਜ ਸਕੇਲ ਨਿਊਕਲੀਅਰ ਪ੍ਰੋਜੈਕਟ ਹੋਵੇਗਾ ਇਹੋ 30 ਸਾਲਾਂ ਦੇ ਵਿੱਚ। ਸੋ ਇਹ ਕਿਵੇਂ ਹੋਵੇਗਾ, ਕੀ ਹੋਵੇਗਾ, ਦੁਨੀਆ ਭਰ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਹੈ, ਖਾਸ ਤੌਰ 'ਤੇ AI ਦੇ ਆਉਣ ਨਾਲ, ਅਤੇ ਇਸ 'ਤੇ ਪ੍ਰੋਡਕਸ਼ਨ ਵਾਸਤੇ ਨਵੇਂ ਨਵੇਂ ਤਰੀਕੇ ਵੀ ਲੱਭੇ ਜਾ ਰਹੇ ਨੇ। ਫੈਡਰਲ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਇੱਕ ਔਰਗਨਾਈਜ਼ਡ ਕ੍ਰਾਈਮ, ਉਸਦਾ ਪਰਦਾਫਾਸ਼ ਕੀਤਾ। 248 ਕਿਲੋ ਕੋਕੇਨ ਜਿਹੜੀ ਹੈ ਡੋਮਿਨਿਕਨ ਰਿਪਬਲਿਕ ਤੋਂ ਆਉਂਦੀ ਕੈਨੇਡਾ ਦੇ ਵਿੱਚ ਫੜੀ ਹੈ। ਇਸ ਦੀ ਜਾਂਚ 3 ਮਾਰਚ ਨੂੰ ਸ਼ੁਰੂ ਹੋਈ ਸੀ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀਜ਼ ਨੇ ਇੱਕ ਸ਼ਿਪਮੈਂਟ ਜਿਹੜੀ ਹੈ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਥਰੂ ਆਉਂਦੀ ਫੜੀ ਅਤੇ ਸ਼ਿਪਮੈਂਟ ਨੂੰ ਫਲੈਗ ਕੀਤਾ ਗਿਆ CBSA ਦੇ ਨੈਸ਼ਨਲ ਟਾਰਗੇਟਿੰਗ ਸੈਂਟਰ ਦੇ ਵਿੱਚ। ਐਕਸਰੇ ਤਕਨੋਲੋਜੀ ਵਰਤ ਕੇ CBSA ਦੇ ਅਫਸਰਾਂ ਨੇ ਜਿਹੜਾ ਹੈ ਇਸ ਵਿੱਚੋਂ ਤਕਰੀਬਨ 1178 ਪੈਕਟ ਫੜੇ ਅਤੇ ਜਦੋਂ ਸ਼ਿਪਮੈਂਟ ਜਿਹੜੀ ਐਕਸੈਪਟ ਕੀਤੀ ਗਈ ਕਾਰਬਨ ਪੇਪਰ ਦੇ ਵਿੱਚ ਇਸ ਨੂੰ ਰੈਪ ਕੀਤਾ ਗਿਆ ਸੀ ਤੇ ਫਲੈਟ ਬੈੱਡ ਦੇ ਵਿੱਚ ਉਹਨੂੰ ਟਰੱਕ ਦੇ ਵਿੱਚ ਉਹਨੂੰ ਪੂਰਨ ਤੌਰ ਤੇ ਲੁਕੋਇਆ ਹੋਇਆ ਸੀ ਫਲੈਟ ਬੈੱਡ ਦੇ ਵਿੱਚੋਂ ਵਿੱਚ। ਇੰਸਪੈਕਸ਼ਨ ਤੋਂ ਬਾਅਦ ਤੇ ਕਈ ਇਸ ਦੇ ਪ੍ਰਯੋਗ ਕਰਨ ਤੋਂ ਬਾਅਦ CBSA ਨੇ ਪੈਕੇਜ ਸੀਜ ਕਰ ਲਏ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਫਿਰ ਅਗਲੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੂੰ ਦੇ ਦਿੱਤੀ ਗਈ ਤੇ ਇੰਪੋਰਟਰ ਨੂੰ ਜੋ ਕਿ ਪੀਟਰ ਪੋਂਪੀਓ ਨਾਂ ਦਾ 58 ਸਾਲਾਂ ਦਾ ਮੌਂਟਰੀਅਲ ਦਾ ਹੈ ਉਸਨੂੰ ਫੜ ਲਿਆ ਗਿਆ ਤੇ ਉਸ ਦੇ ਨਾਲ ਕੁਛ ਹੋਰ ਦੋ ਤਿੰਨ ਹੈਗੇ ਨੇ ਤੇ ਇਹਨਾਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੀ। ਕੈਨੇਡਾ ਦੇ ਵਿੱਚ ਕਿਰਾਏ ਆਸਕਿੰਗ ਰੈਂਟ ਹੋਰ ਡਿੱਗੇ ਨੇ। ਇੱਕ ਨਵੀਂ ਰਿਪੋਰਟ ਜਿਹੜੀ rentals.ca and urbanation ਤੋਂ ਆਈ ਹੈ ਉਸ ਵਿੱਚ ਪਤਾ ਲੱਗਦਾ ਹੈ ਕਿ 3 ਸਾਲ ਪਹਿਲਾਂ ਵਾਲੇ ਲੈਵਲ 'ਤੇ ਮਾਰਕੀਟ ਪਹੁੰਚ ਗਈ ਹੈ ਅਤੇ ਈਅਰ ਓਵਰ ਈਅਰ ਡਰਾਪ ਦੇ ਹਿਸਾਬ ਨਾਲ ਇਹ ਇੱਕ ਵਾਰ ਫਿਰ ਆਸਕਿੰਗ ਰੈਂਟ ਵਿੱਚ ਘਾਟਾ ਦਰਜ ਕੀਤਾ ਗਿਆ ਹੈ। ਸੋ ਮੰਥ ਓਵਰ ਮੰਥ ਬੇਸਿਸ 'ਤੇ ਕੁਛ ਪ੍ਰਾਈਸਿਸ ਵਧੀਆਂ ਘਰਾਂ ਦੀਆਂ ਪਰ ਆਸਕਿੰਗ ਰੈਂਟ ਦੀ ਅਸੀਂ ਗੱਲ ਕਰਦੇ ਹਾਂ। ਪਰਪਸ ਬਿਲਟ ਜਿਹੜੇ ਅਪਾਰਟਮੈਂਟ ਨੇ ਉਹ ਈਅਰ ਓਵਰ ਈਅਰ ਬੇਸਿਸ 'ਤੇ 3.7% ਘਟੇ ਜੋ ਕਿ ਐਵਰੇਜ $2027 'ਤੇ ਕੈਨੇਡਾ ਦੇ ਵਿੱਚ ਆ ਗਈ। ਆਸਕਿੰਗ ਰੈਂਟ ਕੌਂਡੋਮੀਨੀਅਮ ਦੀ ਜਿਹੜੀ $5.6% ਘਟੀ ਅਤੇ ਉਹ $2087 'ਤੇ ਆ ਗਈ ਔਰ ਐਵਰੇਜ ਰੈਂਟ ਪ੍ਰੀ ਪੈਂਡੇਮਿਕ ਜਾਂ ਪੈਂਡੇਮਿਕ ਏਰੀਆ ਦੇ ਜਿਹੜਾ ਲੋ ਰਿਕਾਰਡ ਕੀਤਾ ਗਿਆ ਸੀ ਅਪ੍ਰੈਲ 2021 ਵਿੱਚ ਉਹਦੇ ਨਾਲੋਂ ਅਜੇ ਵੀ 21% ਜ਼ਿਆਦਾ ਨੇ। ਸੋ ਇਹਦਾ ਮਤਲਬ ਇਹ ਨਹੀਂ ਕਿ ਸਭ ਨਾਲੋਂ ਲੋਐਸਟ ਨੇ ਪਰ ਜੋ ਪੈਂਡੇਮਿਕ ਦੇ ਵੇਲੇ ਬਿਲਕੁਲ ਮੰਗ ਘਟੀ ਹੋਈ ਸੀ ਉਸ ਤੋਂ ਕਾਫੀ ਜ਼ਿਆਦਾ ਥੱਲੇ ਨੇ ਜੀ। ਤੇਲ ਦੀਆਂ ਕੀਮਤਾਂ ਨੇ ਹਰ ਇੱਕ ਦੀ ਜੇਬ 'ਤੇ ਅਸਰ ਪਾਇਆ ਅਤੇ ਜੇਬ 'ਤੇ ਅਸਰ ਹੋਰ ਪਵੇਗਾ ਜੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਅਤੇ ਬਹੁਤ ਸਾਰੀਆਂ ਏਅਰਲਾਈਨਾਂ ਨੇ ਦੁਨੀਆ ਦੇ ਵਿੱਚ ਰੂਟਸ ਦੀ ਕਟੌਤੀ ਕੀਤੀ ਹੈ। ਜਿਹੜੀ ਰੂਟਸ ਦੀ ਕਟੌਤੀ ਹੋਈ ਹੈ ਇਹਦੇ ਵਿੱਚ ਵੱਡਾ ਕਾਰਨ ਇਹੋ ਦੱਸਿਆ ਗਿਆ ਕਿ ਜੈੱਟ ਫਿਊਲ ਪ੍ਰਾਈਸਿਸ ਹੈ ਉਹ ਬਹੁਤ ਜ਼ਿਆਦਾ ਵੱਧ ਗਈਆਂ ਨੇ ਅਤੇ ਡਿਮਾਂਡ ਓਨੀ ਨਹੀਂ ਹੈ। ਸੋ ਡਿਮਾਂਡ ਨੂੰ ਤਾਂ ਹੁਣ ਵਧਾਇਆ ਨਹੀਂ ਜਾ ਸਕਦਾ। ਜੋ ਪੈਸੈਂਜਰ ਜਿਹਨਾਂ ਨੇ ਟਰੈਵਲ ਕਰਨਾ ਉਹਨਾਂ ਨੇ ਉਹ ਹੀ ਟਰੈਵਲ ਕਰਨਾ ਪਰ ਏਅਰਲਾਈਨਾਂ ਵੱਲੋਂ ਫਿਊਲ ਸਰਚਾਰਜ ਵੀ ਲਾਇਆ ਗਿਆ। ਫਿਊਲ ਸਰਚਾਰਜ ਲਾਉਣ ਤੋਂ ਬਾਅਦ ਵੀ ਏਅਰਲਾਈਨਾਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਅਜੇ ਵੀ ਘਾਟਾ ਹੈ ਅਤੇ ਹੁਣ ਫਲਾਈਟਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ, ਵੈਸਟ ਜੈੱਟ ਵੱਲੋਂ, ਹੋਰ ਕਈ ਏਅਰਲਾਈਨਾਂ ਹੈਗੀਆਂ ਨੇ ਵਿਸ਼ਵ ਭਰ ਦੀਆਂ, ਇਕੱਲੇ ਕੈਨੇਡਾ ਦੀਆਂ ਨੇ, ਜਿਸ ਵਿੱਚ ਯੂਰਪ ਦੀਆਂ ਬੜੀਆਂ ਖਾਸ USA ਦੀਆਂ, ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਕਿ ਅਸੀਂ ਰੂਟ 'ਚ ਕਟੌਤੀ ਕਰ ਰਹੇ ਹਾਂ। ਸੋ ਏਅਰ ਕੈਨੇਡਾ ਨੇ ਹੋਰ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਕੁਛ ਉਡਾਨਾਂ ਘਟਾਈਆਂ ਨੇ ਪਰ ਹੁਣ ਫਿਰ ਦੁਬਾਰਾ ਐਲਾਨ ਕਰ ਦਿੱਤਾ ਹੈ ਕਿ ਜੈੱਟ ਫਿਊਲ ਪ੍ਰਾਈਸਿਸ ਦੇ ਵਧਣ ਕਰਕੇ ਅਸੀਂ ਕੁਛ ਹੋਰ ਉਡਾਨਾਂ ਘਟਾ ਦਿੱਤੀਆਂ ਨੇ, ਜਿਸ ਵਿੱਚ ਟੋਰੋਂਟੋ ਤੋਂ ਸੈਕਰਮੈਂਟੋ, ਵੈਨਕੂਵਰ ਟੂ ਰਾਲੇ, ਟੋਰੋਂਟੋ ਤੋਂ ਚਾਰਲਸਟਨ, ਮੌਂਟਰੀਅਲ ਤੋਂ ਔਸਟਨ, ਇਹਨਾਂ ਨੂੰ ਅਸਰ ਪਵੇਗਾ। ਏਅਰ ਕੈਨੇਡਾ ਨੇ ਕਿਹਾ ਕਿ 2027 ਦੀਆਂ ਗਰਮੀਆਂ ਵਿੱਚ ਜਾ ਕੇ ਅਸੀਂ ਇਹਨਾਂ ਨੂੰ ਨੋਰਮਲ ਰੂਟੀਨ ਸ਼ੁਰੂ ਕਰਾਂਗੇ। ਖੈਰ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ, ਹਾਲ ਦੀ ਘੜੀ ਇਹ ਹੋਇਆ ਕਿ ਜੈੱਟ ਫਿਊਲ ਪ੍ਰਾਈਸਿਸ ਜਿਹੜੀਆਂ ਨੇ ਲੜਾਈ ਜਦੋਂ ਤੋਂ ਸ਼ੁਰੂ ਹੋਈ ਆ ਉਸ ਤੋਂ ਬਾਅਦ ਦੁੱਗਣੀਆਂ ਹੋ ਗਈਆਂ ਨੇ। ਦੂਸਰੀਆਂ ਵੀ ਵਧੀਆਂ ਨੇ ਪਰ ਜੈੱਟ ਫਿਊਲ ਦੁੱਗਣੀ ਹੋ ਗਈ ਆ। ਸੋ ਏਅਰ ਕੈਨੇਡਾ ਨੇ ਜਿਹੜੀਆਂ ਪਹਿਲੀਆਂ ਸਸਪੈਂਡ ਕੀਤੀਆਂ ਸੀ ਫਲਾਈਟਾਂ ਟੋਰੋਂਟੋ ਤੋਂ ਅਤੇ ਮੌਂਟਰੀਅਲ ਤੋਂ, ਨਿਊਯਾਰਕ ਦੇ ਜੌਨ ਐਫ ਕੈਨੇਡੀ ਨੂੰ ਅਤੇ ਹੋਰ ਕਈਆਂ ਨੂੰ, ਵੈਸਟ ਜੈੱਟ ਨੇ ਜਿਵੇਂ ਪਹਿਲਾਂ ਦੱਸਿਆ ਆਪਣੀ ਕਪੈਸਿਟੀ ਘਟਾਈ ਹੈ। ਸੋ ਦੁਨੀਆ ਦੇ ਵਿੱਚ ਇਹ ਚੱਲਣ ਚੱਲ ਰਿਹਾ ਕਿ ਏਅਰਲਾਈਨਾਂ ਇਸ ਦਾ ਬਹੁਤ ਝਟਕਾ ਮਹਿਸੂਸ ਕਰ ਰਹੀਆਂ ਨੇ ਅਤੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਕਿ ਆਪਣੇ ਖਰਚੇ ਘਟਾਉਣ ਹੇਤੋ ਆਹ ਕੰਮ ਕਰ ਰਹੀਆਂ ਨੇ। ਜਿਵੇਂ ਕਿ ਪਹਿਲਾਂ ਅਸੀਂ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਹ ਹੋ ਚੁੱਕਾ ਅਤੇ ਹੋਰਨਾਂ ਕਈ ਮੁਲਕਾਂ ਦੇ ਵਿੱਚ ਹੋ ਰਿਹਾ ਹੈ ਕਿ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਯੂਥ ਵਾਸਤੇ ਸੋਸ਼ਲ ਮੀਡੀਆ ਬੈਨ ਕੀਤਾ ਜਾ ਰਿਹਾ। ਕੈਨੇਡਾ ਵਿੱਚ ਡਿਸਕਸ਼ਨ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ ਅਤੇ ਇਸ ਸਰਕਾਰ 'ਤੇ ਜਿਹੜੀ ਡਿਸਕਸ਼ਨ ਕਰ ਹੀ ਰਹੀ ਹੈ ਅਤੇ ਉਸ 'ਤੇ ਬਰਾਬਰ ਕੋਈ ਸਰਵੇ ਵੀ ਹੋ ਰਹੇ ਨੇ। 2/3 ਕੈਨੇਡੀਅਨ ਜਿਹੜੇ ਨੇ ਉਹ ਸੋਸ਼ਲ ਮੀਡੀਆ ਅਤੇ AI ਚੈਟ ਬੋਟਸ ਨੂੰ 16 ਸਾਲ ਤੋਂ ਘੱਟ ਉਮਰ ਦੇ ਯੂਥ ਲਈ ਬੈਨ ਕਰਨ ਦੇ ਹੱਕ ਵਿੱਚ ਨੇ। 2/3 ਕੈਨੇਡੀਅਨ ਇਹਦਾ ਮਤਲਬ ਇਹ ਹੈ ਕਿ 76 ਤਕਰੀਬਨ 70% ਜਿਹੜੇ ਨੇ ਉਹ ਕੋਈ ਸੋਸ਼ਲ ਮੀਡੀਆ ਇੰਸਟਾਗ੍ਰਾਮ ਟਿਕਟੋਕ ਵਗੈਰਾ ਅਤੇ ਹੋਰਨਾਂ ਚੀਜ਼ਾਂ ਲਈ ਏਜ ਲਿਮਿਟ ਲਾਉਣ ਲਈ ਰਾਜ਼ੀ ਨੇ, ਸਪੋਰਟ ਕਰਦੇ ਨੇ। ਅਤੇ ਜਦੋਂ AI ਚੈਟਬੋਟ ChatGPT ਵਗੈਰਾ ਹੈ ਉਸ 'ਤੇ ਰੋਕ ਲਾਉਣ ਦੀ ਗੱਲ ਆਉਂਦੀ ਹੈ ਅਤੇ ਉਹ ਵੀ ਗਿਣਤੀ 69% ਹੈ। ਕੈਨੇਡੀਅਨ ਜਿਹੜੇ ਨੇ ਜੀ ਉਹ ਇਸ ਪੋਲ ਦੇ ਮੁਤਾਬਕ ਚਿੰਤਤ ਨੇ ਕਿ ਬੱਚੇ ਬਹੁਤ ਜ਼ਿਆਦਾ AI ਚੈਟਬੋਟ ਜਿਹੜੇ ChatGPT ਵਗੈਰਾ ਜਿਹੜੀ ਆ ਵਰਤ ਰਹੇ ਨੇ ਅਤੇ ਇਹਦਾ ਆਸਰਾ ਲੈ ਕੇ ਕਈ ਕੰਮ ਇਹੋ ਜਿਹਾ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਓਵਰਆਲ 80% ਰਿਸਪੋਂਡੈਂਟ ਇਹ ਕਹਿੰਦੇ ਨੇ ਕਿ ਇਸ ਸੋਸ਼ਲ ਮੀਡੀਆ ਅਤੇ AI ਚੈਟਬੋਟ ਦਾ ਬੱਚਿਆਂ 'ਤੇ ਟੀਨੇਜਰਸ 'ਤੇ ਜੋ ਨੈਗੇਟਿਵ ਇੰਪੈਕਟ ਹੈ ਉਹਦਾ ਅਸਰ ਉਹ ਮਹਿਸੂਸ ਕਰ ਰਹੇ ਨੇ ਅਤੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ। ਸੋ ਏਜ ਰਿਸਟ੍ਰਿਕਸ਼ਨ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਦੇ ਵਿੱਚ ਇਸ 'ਤੇ ਚਰਚਾ ਚੱਲ ਰਹੀ ਹੈ। ਸੋ ਕੈਨੇਡਾ ਵਾਲੇ ਕਦੋਂ ਇਸ 'ਤੇ ਕਾਰਵਾਈ ਕਰ ਦੇਣ ਪਤਾ ਨਹੀਂ ਹੈ, ਪਰ ਅਜੇ ਜਿਹੜਾ ਮੈਨੂੰ ਲੱਗਦਾ ਦੇਖਿਆ ਜਾ ਰਿਹਾ। ਸੋ ਔਨਲਾਈਨ ਪੋਲ ਇਹ ਕਰਕੇ ਅਤੇ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਅਤੇ ਬਹੁਤ ਜ਼ਿਆਦਾ ਚੀਜ਼ਾਂ ਬਦਲ ਰਹੀਆਂ ਨੇ। ਕਲਚਰ ਮਿਨਿਸਟਰ ਮਾਰਕ ਮਿਲਰ ਜਿਹੜੇ ਇਸ ਬਿੱਲ ਨੂੰ ਲਿਆਉਣ ਦਾ ਦਾਅਵਾ ਵਾਅਦਾ ਕਰ ਚੁੱਕੇ ਨੇ ਕਿ ਸੋਸ਼ਲ ਮੀਡੀਆ ਅਤੇ ਕਿਉਂਕਿ ਜਿਹੜਾ ਫੈਡਰਲ ਗੌਰਮੈਂਟ ਦੇ ਅੰਡਰ ਆਉਂਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਔਨਲਾਈਨ ਹਾਰਮਸ ਬਿੱਲ ਜਿਹੜਾ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਏਜ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਲੀ ਕਲੌਜ਼ ਰੱਖ ਸਕਦੇ ਹਾਂ। ਅਤੇ ਗੌਰਮੈਂਟ ਜਿਹੜੀ ਹੈ AI ਚੈਟਬੋਟ ਨੂੰ ਵੀ ਇਹਦੇ ਵਿੱਚ ਰੱਖਣਾ ਚਾਹੁੰਦੀ ਹੈ। ਸੋ ਮਿਨਿਸਟਰ ਦੇ ਕਹਿਣ ਨਾਲ ਇਸ ਚੀਜ਼ ਦਾ ਤਾਂ ਸਮਝ ਆਉਂਦੀ ਹੈ ਕਿ ਸਰਕਾਰ ਇਸ ਮਾਮਲੇ 'ਤੇ ਸੋਚ ਰਹੀ ਹੈ, ਪਰ ਕਦੋਂ ਹੋਵੇਗਾ ਕੀ ਹੋਵੇਗਾ ਅਤੇ ਬਹੁਤੇ ਕੈਨੇਡੀਅਨ ਇਹ ਚਾਹੁੰਦੇ ਨੇ, ਇਸ ਤੋਂ ਪਤਾ ਲੱਗਦਾ ਕਿ ਇਸ ਨਾਲ ਇਸ ਪਾਸੇ ਵੱਲ ਨੂੰ ਲੋਕ ਕਾਫੀ ਸੀਰੀਅਸ ਹੈਗੇ ਨੇ। ਮਾਰਕ ਕਾਰਨੀ ਨੇ, ਪ੍ਰਾਈਮ ਮਿਨਿਸਟਰ ਨੇ ਜੀ ਐਲਾਨ ਕੀਤਾ ਸੀ ਕਿ ਮੇਰੀ ਸਾਈਮਨ ਦੀ ਜਗ੍ਹਾ 'ਤੇ ਰਿਟਾਇਰਡ ਸੁਪਰੀਮ ਕੋਰਟ ਜਸਟਿਸ ਲੂਇਸ ਆਰਬਰ ਨਵੇਂ ਗਵਰਨਰ ਜਨਰਲ ਹੋਣਗੇ। ਅਤੇ ਲੂਇਸ ਆਰਬਰ ਜੋ ਕਿ ਬਾਈਲਿੰਗੁਅਲ ਨੇ, ਜਿਹਨਾਂ ਨੂੰ ਕੋਈ ਬਹੁਤ ਪਸੰਦ ਕਰਦੇ ਨੇ ਮਾਰਕ ਕਾਰਨੀ, ਕਿ ਜਿਹਨੂੰ ਇੰਗਲਿਸ਼ ਵੀ ਅਤੇ ਫਰੈਂਚ ਵੀ ਆਉਂਦੀ ਹੋਵੇ। ਇਸ ਤੋਂ ਪਹਿਲਾਂ UN ਹਿਊਮਨ ਰਾਈਟਸ ਦੇ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਨੇ ਅਤੇ ਬੜਾ ਕ੍ਰਾਈਮ ਦੇ ਵਿੱਚ, ਬਹੁਤ ਦੁਨੀਆ ਭਰ ਦੇ ਵਿੱਚ ਜਿਹੜੇ ਵਾਰ ਕ੍ਰਾਈਮਸ ਹੈਗੇ ਨੇ ਉਹਨਾਂ ਦੇ ਵਿੱਚ ਉਹ ਚੰਗੀ ਭੂਮਿਕਾ ਨਿਭਾ ਚੁੱਕੇ ਨੇ ਕਿ ਉਹਨਾਂ ਦੀ ਪ੍ਰੋਸੀਕਿਊਸ਼ਨ ਜਿੱਥੇ ਵੀ ਹੁੰਦੀ ਹੈ। ਸੋ ਕਿੰਗ ਚਾਰਲਸ ਵੱਲੋਂ ਲੂਇਸ ਆਰਬਰ ਦੀ ਅਪੁਆਇੰਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ 2022 ਦੇ ਵਿੱਚ ਕਿੰਗ ਚਾਰਲਸ ਜਦੋਂ ਕਿੰਗ ਬਣੇ ਸੀ ਉਸ ਤੋਂ ਬਾਅਦ ਇਹ ਪਹਿਲੀ ਉਸ ਤਰ੍ਹਾਂ ਨੇ ਮਨਜ਼ੂਰੀ ਉਹਨਾਂ ਨੇ ਦਿੱਤੀ ਹੈ, ਅਪੁਆਇੰਟਮੈਂਟ ਪਹਿਲੀ ਹੈ। ਸੋ ਉਹਨਾਂ ਨੂੰ ਲੂਇਸ ਆਰਬਰ ਨੂੰ 8 ਜੂਨ ਨੂੰ ਸਹੁੰ ਚੁਕਾਈ ਜਾਵੇਗੀ। ਸੋ ਤਕਰੀਬਨ ਅੱਜ ਤੋਂ 1 ਮਹੀਨੇ ਬਾਅਦ ਨਵੇਂ ਗਵਰਨਰ ਵੱਲੋਂ ਇਸ ਮਾਮਲੇ ਇਸ ਮੌਕੇ 'ਤੇ ਸਹੁੰ ਚੁੱਕੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਇੱਕ ਭਾਸ਼ਣ ਹੁੰਦਾ ਹੈ ਅਤੇ ਜਿਹੜੇ ਦੇ ਉਹ ਆਪਣੀ ਮੈਂਡੇਟ ਦੇ ਵਿੱਚ ਕੁਛ ਥੀਮਸ ਹਾਈਲਾਈਟ ਕਰ ਸਕਦੇ ਨੇ ਕਿ ਆਹ ਚੀਜ਼ਾਂ ਦੀ ਅਸੀਂ ਪ੍ਰਾਇਓਰਟੀ ਰੱਖਣਾ ਚਾਹੁੰਦੇ ਹਾਂ। ਸੋ ਕਿੰਗ ਦੇ ਰਿਪ੍ਰਜੈਂਟੇਟਿਵ ਕੈਨੇਡਾ ਦੇ ਵਿੱਚ ਹੁੰਦੇ ਨੇ ਗਵਰਨਰ ਜਨਰਲ। ਸੋ ਇਹ ਅਪੁਆਇੰਟਮੈਂਟ ਜਿਹੜੀ ਨਵੀਂ ਹੈ ਜੀ 9 ਜੂਨ ਤੋਂ ਇਫੈਕਟਿਵ ਹੋਵੇਗੀ। ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੀ ਸਮਾਪਤੀ ਹੈ ਜੀ। ਪਹਿਲੇ ਹਿੱਸੇ ਤੋਂ ਬਾਅਦ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਕੁਛ ਖਬਰਾਂ ਹੋਰ ਹੈਗੀਆਂ ਨੇ ਅਤੇ ਉਸ ਤੋਂ ਬਾਅਦ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।